ਇਹ ਬੇਨਤੀ ਕੌਣ ਕਰ ਰਿਹਾ ਹੈ? ਇਹ ਅਰਦਾਸ ਕੌਣ ਕਰ ਰਿਹਾ? ਗੁਰੂ ਨਾਨਕ ਨੂੰ ਜਿਸ ਕਿਸੇ ਨੇ ਵੀ ਜਿੱਥੇ ਕਿੱਥੇ ਪੁਕਾਰਿਆ, ਗੁਰੂ ਨਾਨਕ ਉਸ ਦੇ ਦੁੱਖ ਕੱਟਣ ਵਾਸਤੇ ਪਹੁੰਚ ਗਿਆ। ਅੱਜ ਸੰਸਾਰ ਨੂੰ ਤਾਰਦੇ ਹੋਏ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਪਾਲਪੁਰ ਦੀ ਧਰਤੀ ਤੇ ਜਾ ਪਹੁੰਚੇ। ਸ਼ਾਮਾਂ ਦਾ ਸਮਾਂ ਹੈ, ਤੇ ਸਾਹਿਬ ਜੀ ਨੇ ਮਰਦਾਨੇ ਨੂੰ ਆਖਿਆ, ਬਈ ਜਾ ਮਰਦਾਨਿਆਂ, ਉਹ ਦੁਕਾਨਦਾਰ ਕੋਲ ਪੁੱਛ ਬਈ ਕਿ ਅਸੀਂ ਮੁਸਾਫਿਰ ਹਾਂ, ਪ੍ਰਾਹੁਣੇ ਹਾਂ, ਸੰਸਾਰ ਤੇ ਆਏ, ਔਰ ਇੱਥੇ ਮੁਸਾਫਿਰ ਬਣ ਕੇ ਦੀਪਾਲਪੁਰ ਆਏ ਹਾਂ, ਬਈ ਇੱਕ ਰਾਤ ਬਿਤਾਉਣੀ ਹੈ। ਜੇ ਰਾਤ ਤੂੰ ਦੁਕਾਨ ਬੰਦ ਕਰਕੇ ਘਰ ਜਾਵੇਂ ਤਾਂ ਅਸੀਂ ਤੇਰੀ ਦੁਕਾਨ ਦੇ ਬਾਹਰ ਆਰਾਮ ਕਰ ਲਵਾਂਗੇ। ਦੀਨ ਦੁਨੀਆ ਦਾ ਮਾਲਕ, ਸਰਬ ਸ਼ਕਤੀਮਾਨ, ਆਪ ਨਾਰਾਇਣ ਕਲਾਤਾਰ, ਧੰਨ ਗੁਰੂ ਨਾਨਕ ਸੱਚਾ ਪਾਤਸ਼ਾਹ ਰਾਤ ਠਹਿਰਨ ਵਾਸਤੇ ਥਾਂ ਮੰਗ ਰਹੇ। ਸਤ ਸੰਗਤ ਬੋਲੋ ਸ੍ਰੀ ਤੇ ਜਦੋਂ ਮਰਦਾਨਾ ਦੁਕਾਨਦਾਰ ਕੋਲ ਗਿਆ, ਭਾਈ ਆ ਤੂੰ ਹੱਟੀ ਬੰਦ ਕਰ ਲਵੇਂ ਤਾਂ ਅਸੀਂ ਰਾਤ ਇੱਥੇ ਠਹਿਰ ਜਾਈਏ। ਉਹ ਕਹਿੰਦਾ ਬਈ ਮੈਂ ਆਪ ਨੂੰ ਜਾਣਦਾ ਕੋਈ ਨਹੀਂ, ਮੇਰੀ ਤੁਹਾਡੇ ਨਾਲ ਕੋਈ ਜਾਣ ਪਹਿਚਾਣ ਨਹੀਂ, ਤੇ ਤੁਸੀਂ ਇੱਥੇ ਨਾ ਠਹਿਰੋ, ਕਿੱਥੇ ਹੋਰ ਚਲੇ ਜਾਓ। ਸੰਸਾਰ ਤੇ ਐਸੇ ਵੀ ਸਨ ਜਿਨ੍ਹਾਂ ਨੇ ਗੁਰੂ ਨਾਨਕ ਦਾ ਦਰਸ਼ਨ ਪਾ ਕੇ ਵੀ ਉਹਦੇ ਚਰਨਾਂ ਦੀ ਛੋਹ ਨਾ ਲੈ ਸਕੇ। ਭਾਗ ਹੋਵਣ ਤਾਂ ਚਰਨਾਂ ਦੀ ਛੋਹ ਪ੍ਰਾਪਤ ਹੋਵੇ। ਕਹਿ ਦਿੱਤਾ ਮਹਾਰਾਜ ਅਸੀਂ ਤੁਹਾਨੂੰ ਨਹੀਂ ਜਾਣਦੇ, ਕਿਰਪਾ ਕਰੋ ਅੱਗੇ ਚਲੇ ਜਾਓ, ਰਾਤ ਠਹਿਰਨ ਵਾਸਤੇ ਕਿੱਥੇ ਹੋਰ ਥਾਂ ਢੂੰਡ ਲਓ। ਦੀਨ ਦੁਨੀਆ ਦਾ ਮਾਲਕ, ਜਗਤ ਗੁਰੂ, ਧੰਨ ਗੁਰੂ ਨਾਨਕ ਸੱਚਾ ਪਾਤਸ਼ਾਹ ਕਹਿਣ ਲੱਗਾ, ਚੱਲ ਮਰਦਾਨਿਆਂ, ਬਾਈ ਜੇ ਇੱਥੇ ਨਹੀਂ ਠਹਿਰਨ ਦੀ ਥਾਂ ਤਾਂ ਕਿਤੇ ਹੋਰ ਚੱਲੀ, ਚੱਲ ਇਸ ਪਿੰਡ ਵਿੱਚੋਂ ਬਾਹਰ ਚੱਲੀ, ਸ਼ਾਮਾਂ ਦਾ ਸਮਾਂ ਹੈ। ਮਰਦਾਨੇ ਨੇ ਅੱਖਾਂ ਉੱਤੇ ਹੱਥ ਰੱਖ ਕੇ ਵੇਖਿਆ, ਆਖਿਆ ਬਾਬਾ ਉਹ ਦੂਰ ਇੱਕ ਝੁੱਗੀ ਜਿਹਦੇ ਵਿੱਚ ਰੋਸ਼ਨੀ ਹੈ, ਲੇਕਿਨ ਹੈ ਇੱਥੋਂ ਦੂਰ, ਪਿੰਡ ਤੋਂ ਬਾਹਰ ਦਿਖਦੀ ਹੈ। ਹਜ਼ੂਰ ਕਹਿਣ ਲੱਗੇ ਚੱਲ ਮਰਦਾਨਿਆਂ, ਫਿਰ ਅੱਜ ਰਾਤ ਉੱਥੇ ਹੀ ਬਿਤਾਈਏ, ਚੱਲ ਕੇ ਰਾਤ ਉੱਥੇ ਹੀ ਕੀਰਤਨ ਕਰੀਏ, ਉੱਥੇ ਹੀ ਪਰਮੇਸ਼ਵਰ ਦੇ ਗੁਣ ਗਾਈ, ਅੱਜ ਰਾਤ ਸਫਲੀ ਕਰੀਏ। ਸਾਹਿਬ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਬਾਲੇ ਮਰਦਾਨੇ ਨੂੰ ਨਾਲ ਲਿੱਤਾ, ਔਰ ਜਦੋਂ ਉਸ ਝੁੱਗੀ ਦੇ ਬਾਹਰ ਆ ਕੇ ਖੜੋਤੇ, ਸਾਹਿਬ ਜੀ ਨੇ ਆਖਿਆ ਮਰਦਾਨਿਆਂ ਜਾ ਬਈ ਅੰਦਰ ਵੇਖ, ਇਸ ਝੁੱਗੀ ਦਾ ਮਾਲਕ ਕੌਣ ਹੈ, ਤੇ ਉਹਦੇ ਕੋਲੋਂ ਪੁੱਛ ਬਈ ਅੱਜ ਰਾਤ ਅਸੀਂ ਇੱਥੇ ਬਿਤਾ ਲਈਏ, ਸਵੇਰੇ ਚਲੇ ਜਾਵਾਂਗੇ। ਤੇ ਜਦੋਂ ਮਰਦਾਨਾ ਝੁੱਗੀ ਦੇ ਅੰਦਰ ਗਿਆ ਤੇ ਝੱਟ ਬਾਹਰ ਆਇਆ, ਮੂੰਹ ਤੇ ਪੱਲਾ ਮਰਦਾਨੇ ਦੇ, ਗਰੀਬ ਨਿਵਾਜ, ਅੰਦਰ ਤਾਂ ਬੜੀ ਬਦਬੂ ਹੈ, ਕਿਉਂ ਮਰਦਾਨਿਆਂ? ਪਾਤਸ਼ਾਹ ਅੰਦਰ ਇੱਕ ਕੋੜੀ ਪਿਆ ਹੋਇਆ ਜਿਸ ਦੇ ਹੱਥ ਪੈਰ ਕੋੜ ਦੇ ਨਾਲ ਗਲ ਚੁੱਕੇ ਹਨ, ਸਾਰੀ ਥਾਂ ਅੰਦਰ ਬਦਬੂ ਹੋਈ ਪਈ ਹੈ, ਗਰੀਬ ਨਿਵਾਜ, ਅੰਦਰ ਇੱਥੇ ਰਾਤ ਨਹੀਂ ਠਹਿਰਨ ਦੀ ਕੋਈ ਥਾਂ। ਹਜ਼ੂਰ ਕਹਿਣ ਲੱਗੇ ਮਰਦਾਨਿਆਂ ਜਾ ਉਸ ਕੌੜੀ ਨੂੰ ਬਾਹਰ ਸੱਦ ਕੇ ਲਿਆ।
ਗਰੀਬ ਨਿਵਾਜ ਉਹ ਤਾਂ ਤੁਰ ਵੀ ਨਹੀਂ ਸਕਦਾ, ਉਹਦੇ ਤਾਂ ਪੈਰ ਹੀ ਗਲ ਚੁੱਕੇ ਹਨ ਘੋੜ ਦੇ ਨਾਲ। ਅੱਛਾ ਮਰਦਾਨਿਆ, ਜੇ ਉਹ ਆਪ ਨਹੀਂ ਆ ਸਕਦਾ ਤਾਂ ਤੂੰ ਉਸਨੂੰ ਖਿੱਚ ਕੇ ਬਾਹਰ ਲਿਆ। ਮਰਦਾਨਾ, ਉਸ ਕੌੜੀ ਨੂੰ ਧਰੂ ਕੇ ਖਿੱਚ ਕੇ ਬਾਹਰ ਲਿਆਇਆ ਤੇ ਲਿਆ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਨਮੁਖ ਕੀਤਾ। ਲਓ ਗਰੀਬ ਨਿਵਾਜ, ਸਾਹਿਬ ਜੀ ਨੇ ਤੱਕਿਆ ਕੌੜੀ ਵੱਲ, ਮਿਹਰ ਦੀ ਨਜ਼ਰ ਕੀਤੀ। ਕੌੜੀ ਨੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਐਸੇ ਰੂਹਾਨੀਅਤ ਦੇ ਦਰਸ਼ਨ ਕੀਤੇ, ਅਕਾਲ ਪੁਰਖ ਵਾਹਿਗੁਰੂ ਦੇ ਰੂਪ ਦੇ ਜਦੋਂ ਦਰਸ਼ਨ ਕੀਤੇ ਤਾਂ ਕੌੜੀ ਦਾ ਤਨ ਮਨ ਠਰ ਗਿਆ। ਆ ਜਿਸ ਕੋੜ ਦੇ ਵਿੱਚ ਹਾਏ ਹਾਏ ਬਿਲਖ ਰਿਹਾ ਸੀ, ਕੁਰਲਾ ਰਿਹਾ ਸੀ, ਉਹ ਦੁੱਖ ਭੁੱਲ ਕੇ ਗੁਰੂ ਨਾਨਕ ਵਾਲੇ ਅੱਖਾਂ ਲਾ ਕੇ ਤੱਕ ਰਿਹਾ ਤੇ ਆਖਿਆ, ਮਹਾਂਪੁਰਖੋ, ਹੇ ਰੱਬ ਦੇ ਪਿਆਰਿਓ, ਰੱਬ ਦੇ ਰੂਪ ਕਿੱਥੋਂ ਆਏ ਹੋ ਤੇ ਮੇਰੇ ਜੈਸੇ ਕੋੜੀ ਦੇ ਕੋਲ ਰਾਤ ਠਹਿਰਨ ਵਾਸਤੇ, ਜਿਸ ਨੂੰ ਘਰ ਵਾਲਿਆਂ ਨੇ ਵੀ ਕੱਢ ਛੱਡਿਆ, ਦੁਰਕਾਰ ਕੇ ਕੱਢ ਛੱਡਿਆ, ਕਿਉਂਕਿ ਕਿਸ ਵੇਲੇ ਮੈਂ ਵੀ ਬਹੁਤ ਧਨੀ ਸਾਂ, ਮੇਰੇ ਪਾਸ ਬਹੁਤ ਪੈਸਾ ਸੀ, ਮਾਂ ਪਿਆਂ ਦਾ ਸਾਇਆ ਸਿਰ ਤੋਂ ਉੱਠ ਗਿਆ, ਤੇ ਜਿਤਨੇ ਮਿੱਤਰ ਦੋਸਤ ਸਨ ਸਾਰੇ ਧਨ ਨੂੰ ਹੀ ਚਾਹੁਣ ਵਾਲੇ ਸਨ। ਐਸੀ ਕੁਸੰਗਤ ਮਿਲ ਗਈ ਮਿੱਤਰਾਂ ਦੀ, ਦੋਸਤਾਂ ਦੀ, ਕਿ ਮੈਂ ਗਲਤ ਰਸਤੇ ਤੁਰ ਪਿਆ ਤੇ ਉਹ ਜਿਹੜਾ ਧਨ ਸੀ ਉਹਦੇ ਨਾਲ ਮੈਂ ਪਾਪ ਕੀਤੇ ਤੇ ਜਦੋਂ ਧਨ ਖਤਮ ਹੋ ਗਿਆ ਤੇ ਮਿੱਤਰ ਦੋਸਤ ਵੀ ਸਾਥ ਛੋੜ ਕੇ ਚਲੇ ਗਏ ਤੇ ਉਸ ਧਨ ਦੇ ਨਾਲ ਜਦੋਂ ਮੈਂ ਪਾਪ ਕੀਤੇ ਸਨ, ਉਹ ਪਾਪ ਹੁਣ ਮੇਰੇ ਤਨ ਤੇ ਕੋੜ ਬਣ ਕੇ ਫੁੱਟ ਪਏ ਹਨ। ਸਤਸੰਗਤ ਬੋਲੋ ਸ੍ਰੀ, ਹੁਣ ਜਦੋਂ ਮੈਂ ਕੋੜੀ ਹੋ ਗਿਆ ਤਾਂ ਮੇਰੇ ਘਰ ਵਾਲਿਆਂ ਨੇ ਵੀ ਆਖਿਆ, ਹੁਣ ਤੂੰ ਘਰ ਦੇ ਵਿੱਚ ਰਹਿਣ ਦੇ ਲਾਇਕ ਨਹੀਂ, ਕਿਉਂਕਿ ਤੂੰ ਛੂਤ ਦੀ ਬਿਮਾਰੀ ਹੈ, ਜੇ ਤੇਰੇ ਨਾਲ ਕੋਈ ਹੋਰ ਲੱਗੇਗਾ ਉਹ ਵੀ ਕੋੜੀ ਹੋ ਜਾਏਗਾ, ਇਸ ਵਾਸਤੇ ਮੈਨੂੰ ਆ ਘਰੋਂ ਪਿੰਡ ਵਿੱਚੋਂ ਕੱਢ ਕੇ ਇੱਥੇ ਚੁੱਗੀ ਪਾ ਕੇ ਬਿਠਾ ਗਏ। ਕਿਤਨੇ ਕਿਤਨੇ ਦਿਨ ਬੀਤ ਜਾਂਦੇ ਹਨ, ਮੈਨੂੰ ਮਨੁੱਖ ਦੀ ਸ਼ਕਲ ਨਹੀਂ ਦਿਸਦੀ, ਕੋਈ ਤਰਸ ਕਰਕੇ ਰੋਟੀ ਰੱਖ ਜਾਵੇ ਤਾਂ ਮੈਂ ਖਾ ਲੈਂਦਾ, ਨਹੀਂ ਤਾਂ ਭੁੱਖੇ ਹੀ ਸਮਾਂ ਬੀਤ ਜਾਂਦਾ। ਲੇਕਿਨ ਹੇ ਰੱਬ ਦੇ ਪਿਆਰਿਓ, ਤੁਸੀਂ ਅੱਜ ਇਸ ਅਸਥਾਨ ਤੇ, ਜਿਸ ਨੂੰ ਸੰਸਾਰ ਵਿੱਚ ਸਾਰਿਆਂ ਨੇ ਦੁਰਕਾਰ ਦਿੱਤਾ, ਸਾਰਿਆਂ ਨੇ ਨਿਕਾਲ ਦਿੱਤਾ, ਤੁਸੀਂ ਮੇਰੇ ਕੋਲ ਰਾਤ ਠਹਿਰਨ ਵਾਸਤੇ ਆਏ ਹੋ, ਮੈਂ ਆਪ ਦੀ ਕਿਵੇਂ ਸੇਵਾ ਕਰਾਂ, ਮੇਰੇ ਹੱਥ ਨਹੀਂ, ਮੇਰੇ ਪੈਰ ਕੋਈ ਨਹੀਂ, ਆ ਵੇਖੋ ਕੋੜ ਲੱਗਿਆ ਹੋਇਆ ਹੱਥਾਂ ਪੈਰਾਂ ਨੂੰ, ਜੇ ਇਹਨਾਂ ਹੱਥਾਂ ਦੇ ਨਾਲ ਮੈਂ ਸਾਧ ਸੰਗਤ ਦੀ ਸੇਵਾ ਕਰ ਲੈਂਦਾ ਤਾਂ ਖਬਰੇ ਆ ਦੁੱਖ ਮੈਨੂੰ ਨਾ ਲੱਗਦਾ, ਜੇ ਇਹਨਾਂ ਪੈਰਾਂ ਦੇ ਨਾਲ ਮੈਂ ਮਾੜੇ ਪਾਸੇ ਤੁਰ ਕੇ ਨਾ ਜਾਂਦਾ, ਸਤਸੰਗ ਵੱਲ ਜਾਂਦਾ, ਤਾਂ ਅੱਜ ਮੈਂ ਕੋੜੀ ਨਾ ਹੁੰਦਾ। ਲੇਕਿਨ ਆਏ ਹੋ ਤਾਂ ਹੁਣ ਮੇਰੇ ਤੇ ਕਿਰਪਾ ਕਰੋ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਉਸਦਾ ਕੋੜੀ ਦਾ ਆ ਵਿਰਲਾਪ ਸੁਣਿਆ, ਦੁੱਖ ਸੁਣਿਆ, ਕੋੜ ਦੇ ਵਿਚਕਾਰ ਵਿਲਖ ਰਿਹਾ, ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉੱਥੇ ਤਨਾਸ਼ਰੀ ਰਾਗ ਦੇ ਵਿੱਚ ਸ਼ਬਦ ਉਚਾਰਿਆ ਤੇ ਸਾਹਿਬ ਜੀ ਨੇ ਕੀ ਆਖਿਆ,

ਜੋ ਵੀ ਜੀਵ ਸੰਸਾਰ ਤੇ ਆ ਕੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਨ ਔਰ ਮਾਇਆ ਵਿੱਚ ਗਲਤਾਨ ਹੋ ਜਾਂਦੇ ਹਨ, ਤਾਂ ਨਾਮ ਵਿਸਾਰ ਕੀਏ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੇ ਰੋਗ। ਪਰਮੇਸ਼ਵਰ ਦਾ ਨਾਮ ਵਿਸਾਰ ਕੇ ਜੇ ਕੋਈ ਸੁਖ ਮੰਗਦਾ ਹੈ ਆਖਿਆ ਉਸਨੂੰ ਤਾਂ ਸੁਪਨੇ ਵਿੱਚ ਵੀ ਕਦੇ ਸੁਖ ਪ੍ਰਾਪਤ ਨਹੀਂ ਹੋ ਸਕਦਾ। ਸਤ ਸੰਗਤ ਬੋਲੋ ਸ੍ਰੀ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ, ਬਹੁਤਾ ਬੋਲਣ ਚੱਖੜ ਹੋਏ, ਬਿਨ ਬੋਲੇ ਜਾਣੇ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਵਣ ਆਖੇ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਗ ਸਭਾ ਕਾਲਖ ਦਾਗਾਂ ਦਾਗ, ਦਾਗ ਦੋਸ ਮੋਹ ਚੱਲਿਆ ਲਾਏ, ਦਰਗੈ ਬੈਸਣ ਨਹੀਂ ਜਾਏ। ਆਖਿਆ ਜੋ ਸੰਸਾਰ ਤੇ ਆ ਕੇ

ਦੋਸਾਂ ਦੇ ਦਾਗ ਲਾ ਕੇ ਜਾਂਦਾ ਹੈ ਔਰ ਐਸੇ ਦਾਗ ਦੋਸ਼ ਲੱਗੇ ਹੋਏ ਮੱਥੇ ਵਾਲੇ ਨੂੰ ਪਾਪੀ ਨੂੰ ਫਿਰ ਨਰਕ ਵੀ ਨਹੀਂ ਚੱਲਦੇ। ਸਤ ਸਿਖਤ ਬੋਲੋ ਸ੍ਰੀ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾਂ ਦਾਗ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਹਿ ਬੈਸਣ ਨਾਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲੱਗ ਤਰਣਾ ਹੋਰ ਨਾਹੀਂ ਥਾਉ ਜੇ ਕੋ ਡੂਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾ ਤਾਰ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਇਹ ਸ਼ਬਦ ਉੱਥੇ ਉਚਾਰਿਆ ਜਿਵੇਂ ਜਿਵੇਂ ਸਾਹਿਬ ਜੀ ਬਾਣੀ ਪੜ੍ਹਦੇ ਹਨ ਕੌੜੀ ਦੇ ਤਨ ਦਾ ਦੁੱਖ ਘਟਦਾ ਜਾ ਰਿਹਾ ਚਰਨ ਪਕੜ ਕੇ ਕਹਿਣ ਲੱਗਾ ਗਰੀਬ ਨਿਵਾਜ ਹੁਣ ਆਏ ਹੋ ਤਾਂ ਮੈਨੂੰ ਇਸ ਦੁੱਖ ਤੋਂ ਨਿਵਰਤ ਕਰ ਦਿਓ। ਐਸੇ ਕਰੁਣਾ ਦੇ ਵਿੱਚ ਜਦੋਂ ਅਰਦਾਸ ਕੀਤੀ ਮਨ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਸਾਹਿਬ ਜੀ ਕਹਿਣ ਲੱਗੇ ਮਰਦਾਨਿਆਂ ਜਲ ਲੈ ਕੇ ਆ ਬਈ ਤੇ ਮਰਦਾਨਾ ਜਲ ਲਿਆਇਆ। ਸਾਹਿਬ ਜੀ ਨੇ ਜਲ ਦੇ ਛੱਟੇ ਕੌੜੀ ਦੇ ਸਰੀਰ ਤੇ ਮਾਰ ਕੇ ਆਖਿਆ ਜਪ ਭਾਈ ਸ੍ਰੀ ਵਾਹਿਗੁਰੂ ਜਪ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਜਿਵੇਂ ਕੌੜੀ ਵਾਹਿਗੁਰੂ ਜਪਦਾ ਵਾਹਿਗੁਰੂ ਜਪਦਾ ਉਵੇਂ ਉਵੇਂ ਤਨ ਦਾ ਕੋੜ ਨਿਵਰਤ ਹੋ ਰਿਹਾ। ਸਤਿ ਸੰਗਤ ਬੋਲੋ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਸੁਣ ਕੇ ਕੌੜੀ ਦੇ ਤਨ ਦਾ ਕੋੜ ਵੀ ਦੂਰ ਹੋ ਗਿਆ ਤੇ ਅੱਜ ਗੁਰੂ ਨਾਨਕ ਦੇ ਦਰਸ਼ਨ ਕਰਕੇ ਮਨ ਵੀ ਅਰੋਗ ਹੋ ਗਿਆ। ਤਨ ਮਨ ਕਰਕੇ ਜਿਹੜਾ ਰੋਗੀ ਸੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਤਨ ਦਾ ਵੀ ਰੋਗ ਚਲਾ ਗਿਆ ਤੇ ਬਾਣੀ ਸੁਣ ਕੇ ਮਨ ਵੀ ਅਰੋਗ ਹੋ ਗਿਆ। ਸਤ ਸੰਗਤ ਬੋਲੋ ਸ੍ਰੀ ਸਾਹਿਬ ਜੀ ਕਹਿਣ ਲੱਗੇ ਭਾਈ ਹੋਰ ਮੰਗ ਕੀ ਮੰਗਦੇ ਗਰੀਬ ਨਿਵਾਜ ਬਹੁਤਾ ਧਨ ਪਾਇਆ ਲੇਕਿਨ ਧਨ ਦੇ ਨਾਲ ਕੋਈ ਸੁੱਖ ਨਾ ਮਿਲਿਆ। ਧਨ ਪਾ ਕੇ ਜੇ ਮਨ ਸੁਖੀ ਹੋ ਜਾਂਦਾ ਤਾਂ ਧਨ ਬਹੁਤ ਸੀ। ਮਹਿਲ ਮਾੜੀਆਂ ਪਾ ਕੇ ਜੇ ਮਨ ਸੁਖੀ ਹੋ ਜਾਂਦਾ ਤਾਂ ਬਹੁਤ ਮਹਿਲ ਹਨ ਮਾੜੀਆਂ ਦਿੱਤੀਆਂ ਤੁਸੀਂ ਲੇਕਿਨ ਮਨ ਤਾਂ ਵੀ ਸੁਖੀ ਨਾ ਹੋਇਆ। ਧੀਆਂ ਪੁੱਤਰਾਂ ਨੂੰ ਪਾ ਕੇ ਜੇ ਮਨ ਸੁਖੀ ਹੁੰਦਾ ਤਾਂ ਗਰੀਬ ਨਿਵਾਜ ਫਿਰ ਜਦੋਂ ਸਰੀਰ ਕੌੜੀ ਹੋ ਗਿਆ ਤਾਂ ਉਹਨਾਂ ਨੇ ਵੀ ਕੱਢ ਦਿੱਤਾ ਉਹਨਾਂ ਦਾ ਵੀ ਸੁੱਖ ਨਾ ਮਿਲਿਆ। ਸੁੱਖ ਤਾਂ ਤੇਰੇ ਨਾਮ ਵਿੱਚ ਹੈ ਸੁਖ ਤਾਂ ਤੇਰੀ ਭਗਤੀ ਵਿੱਚ ਹੈ ਸੁਖ ਤਾਂ ਅੰਮ੍ਰਿਤ ਵੇਲੇ ਉੱਠ ਕੇ ਜਪਣ ਵਿੱਚ ਹੈ ਸ੍ਰੀ ਵਾਹਿਗੁਰੂ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਆਪ ਕਿਆ ਕਰਦੇ ਸਮਝੋ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਦਾ ਭਾਈ ਉਸਨੂੰ ਕਦੇ ਕਿਸੇ ਵਸਤ ਦੀ ਕਮੀ ਨਹੀਂ ਰਹਿ ਸਕਦੀ। ਉਹ ਤਨ ਔਰ ਮਨ ਕਰਕੇ ਸਦਾ ਸੁਖੀ ਰਹੇਗਾ ਜੋ ਜਪੇਗਾ ਸ੍ਰੀ ਵਾਹਿਗੁਰੂ। ਹੁਣ ਕੌੜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਕੜ ਕੇ ਕੀ ਅਰਦਾਸ ਕਰ ਰਿਹਾ ਹੈ।

ਕਲਯੁਗ ਦੇ ਮਹਾਨ ਅਵਤਾਰ ਉਹਨਾਂ ਦੀ ਵਡਿਆਈ। ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਧਰਮ ਦੇ ਮਹਾਨ ਵਿਦਵਾਨ, ਉਹਨਾਂ ਨੇ ਆਪਣੀ ਕਲਮ ਨਾਲ ਕੀਤੀ ਹੈ। ਬੜਾ ਸੁੰਦਰ ਇਹ ਪ੍ਰਸੰਗ

ਕਿਉਂਕਿ ਜਿਹੜੇ ਲੋਕ ਜੋਗੀਆਂ ਦੇ ਮੁਤਾਸਰ ਸਨ, ਉਹਨਾਂ ਦੇ ਸੇਵਕ ਸਨ, ਉਹਨਾਂ ਦੇ ਮੁਰੀਦ ਸਨ, ਇੱਛਕ ਸਨ, ਚਾਹਵਾਨ ਸਨ। ਜਿਸ ਵੇਲੇ ਬਾਬੇ ਦਾ ਪਤਾ ਲੱਗਾ ਤੇ ਉਹ ਸਾਰੇ ਬਾਬੇ ਵਾਲੇ ਪਾਸੇ ਆ ਗਏ।

ਉਹ ਜਿਹੜੇ ਜੋਗੀਆਂ ਕੋਲ ਉਹਨਾਂ ਦੀ ਵਡਿਆਈ ਗਾ ਕੇ ਕਰ ਰਹੇ ਸਨ ਨਾ ਭਗਤੀਏ, ਉਹ ਜੋਗੀਆਂ ਵਾਲੇ ਪਾਸਿਓਂ ਹਟ ਕੇ ਬਾਬੇ ਵਾਲੇ ਪਾਸੇ ਆ ਗਏ। ਭਗਤੀਆਂ ਪਾਈ ਭਗਤੀਆਂ ਤੇ ਜਿਹੜੇ ਲੋਕ ਸੁਣ ਰਹੇ ਸਨ ਵੇਖ ਰਹੇ ਸਨ ਉਹ ਉਹਨਾਂ ਨੂੰ

ਤੁਹਾਡੀ ਬੜੀ ਮਹਿਮਾ ਸੁਣੀ, ਮੇਰੀ ਸੁਣੀ ਨਹੀਂ ਵੇਖ ਵੀ ਲਈ ਹੈ। ਤੁਸੀਂ ਸ਼ਕਤੀਆਂ ਦੇ ਮੁਜਸਮੇ ਹੋ, ਪਰ ਕੁਝ ਸਾਨੂੰ ਵੀ ਵਿਖਾਓ।

ਇਹਦੇ ਅੱਗੇ ਸਾਡੀ ਦਾਲ ਨਹੀਂ ਗਲਣੀ। ਤੇ ਉਹਨਾਂ ਨੇ ਆਪਣੇ ਇੱਕ ਸੇਵਕ ਨੂੰ, ਆਪਣੇ ਚੇਲੇ ਨੂੰ ਇੱਕ ਦੁੱਧ ਦਾ ਛੰਨਾ ਭਰ ਕੇ ਭੇਜਿਆ, ਜਿਹਦਾ ਮਤਲਬ ਸੀ ਵੀ ਪੀਰੀਪੁਰ ਮੁਲਤਾਨ ਇੱਥੇ ਤੇਰੀ ਲੋੜ ਹੀ ਨਹੀਂ, ਇਹ ਤੇ ਅੱਗੇ ਹੀ ਪੀਰਾਂ ਨਾਲ ਭਰਿਆ ਪਿਆ, ਤੇਰੀ ਕੀ ਲੋੜ ਹੈ।

ਜੇ ਤਰਨਾ ਭਵ ਜਲ ਤੂੰ ਤੇ ਮਨ ਵੀ ਸੱਚਾ ਹੋਵੇ ਤੇ ਜੋ ਤੂੰ ਮੁਖ ਤੂੰ ਕਵੇਂ ਉਹ ਵੀ ਸੱਚ ਹੀ ਹੋਵੇ ਜੋ ਕੁਝ ਤੇਰੇ ਅੰਦਰ ਹੈ ਉਹ ਹੀ ਬਾਹਰ ਹੋਵੇ ਤਾਂ ਕਿ ਸੰਸਾਰ ਨੂੰ ਤੇ ਤੂੰ ਖੁਸ਼ ਕਰ ਲਏਗਾ ਪਰ ਜਦੋਂ ਮਨ ਵੀ ਸੱਚਾ ਹੋਵੇਗਾ ਤੇ ਮੁੱਖ ਵਿੱਚ ਵੀ ਸੱਚ ਬੋਲੇਗਾ ਤੇ ਫਿਰ ਨਿਰੰਕਾਰ ਵੀ ਸੱਚਾ ਸੱਚ ਤੇਰੀ ਜੇਗਾ ਉਹ ਸੱਚ ਦਾ ਉਪਾਸ਼ਕ ਸੱਚ ਵੰਡਣ ਵਾਲਾ ਸੱਚ ਦਾ ਪ੍ਰਚਾਰ ਕਰਨ ਵਾਲਾ ਨਗਰੀ ਨਗਰੀ ਤੇ ਦੁਆਰੇ ਦੁਆਰੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਚੜਿਆ ਸੋਧਣ ਧਰਤ ਲੁਕਾਈ ਭਾਈ ਮਰਦਾਨੇ ਨੂੰ ਨਾਲ ਲੈ ਕੇ ਜਗਤ ਦੇ ਮਾਲਕ ਕਹਿਣ ਲੱਗੇ ਮਰਦਾਨਿਆਂ ਚੱਲ ਤੈਨੂੰ ਐਸੇ ਇਨਸਾਨ ਨੂੰ ਮਿਲਾਵਾਂ ਜਿਹੜਾ ਕੰਮ ਤਾਂ ਹੋਰ ਕਰਦਾ ਲੇਕਿਨ ਉਹਦੇ ਮਨ ਵਿੱਚ ਭਾਈ ਮੈਂ ਧਰਮ ਦਾ ਕੰਮ ਪਿਆ ਕਰਨਾ ਮੈਂ ਸੱਚੇ ਨੂੰ ਰਿਝਾ ਲਵਾਂਗਾ ਤੇ ਸੱਚੇ ਨੂੰ ਰਿਝਾ ਕੇ ਮੈਂ ਸ਼ਾਇਦ ਤਰ ਵੀ ਜਾਵਾਂ ਤੋ ਲੰਬੇ ਦੀ ਧਰਤੀ ਨੂੰ ਉਤਾਰ ਦੇ

ਕਿਤਾਬ ਨਹੀਂ ਚੱਲ ਸਕਿਆ। ਸਤਿਗੁਰੂ ਕਹਿਣ ਲੱਗੇ ਕੀ ਕੰਮ ਕਰਦੇ ਹੋ? ਹੁਣ ਸੋਚਦਾ ਵੀ ਜੇ ਝੂਠ ਬੋਲਿਆ ਤੇ ਕੋਈ ਪੂਰਾ ਲੱਗਦਾ ਬੁੱਝ ਜਾਵੇਗਾ, ਤੇ ਕਿਉਂ ਨਾ ਪਹਿਲਾਂ ਹੀ ਮੈਂ ਸੱਚ ਬੋਲਦੇ ਹਾਂ। ਕਹਿਣ ਲੱਗਾ ਤੁਹਾਡੇ ਦਰਸ਼ਨ ਕਰਕੇ ਬੜਾ ਪ੍ਰਭਾਵਿਤ ਹੋਇਆ, ਮਨ ਗਦਗਦ ਹੋ ਗਿਆ, ਤੁਹਾਡੇ ਚਰਨ ਪੈਣ ਨਾਲ ਇਹ ਮੇਰਾ ਘਰ ਵੀ ਪਵਿੱਤਰ ਹੋ ਗਿਆ, ਤੇ ਤੁਹਾਡੇ ਸਾਹਮਣੇ ਮੇਰੇ ਕੋਲ ਝੂਠ ਵੀ ਨਹੀਂ ਬੋਲਿਆ ਜਾਂਦਾ, ਮੈਂ ਸੱਚੀ ਗੱਲ ਕਹਿਣਾ ਵਾ। ਮੈਂ ਚੋਰੀ ਕਰਦਾ ਤੇ ਚੋਰੀਆਂ ਕਰਵਾਉਣਾ ਵਾ, ਪਰ ਜੋ ਕੁਰ ਲੁੱਟਦਾ ਮਾਲ ਹੈ ਉਹ ਮੈਂ ਗਰੀਬਾਂ ਚ ਵੰਡ ਦੇਣਾ ਵਾ, ਤੇ ਆ ਵੇਖ ਲਓ ਭੋਜਨ ਵੀ ਪੈਕ ਕਰਦੇ ਨੇ। ਸਤਿਗੁਰੂ ਕਹਿਣ ਲੱਗੇ ਤੇਰੇ ਸੱਚ ਤੋਂ ਅਸੀਂ ਸਦਕੇ ਜਾਈਏ, ਕਦੇ ਕੋਈ ਚੋਰ ਥੋੜਾ ਕਹਿੰਦਾ ਮੈਂ ਚੋਰੀ ਕਰਦਾ, ਪਰ ਤੂੰ ਸੱਚ ਬੋਲਿਆ। ਸਤਿਗੁਰੂ ਕਹਿਣ ਲੱਗੇ ਇੱਕ ਸੱਚ ਅਸੀਂ ਵੀ ਬੋਲਣ

ਹੁਣ ਕਿੰਨੇ ਕ ਦਿਨ ਇਹ ਲੰਗਰ ਚੱਲੇ, ਭੋਜਨ ਕਰਵਾਵੇ ਗਰੀਬਾਂ ਨੂੰ, ਮਾਇਆ ਦੇਵੇ ਕੱਪੜੇ ਦੇਵੇ, ਘਰ ਬੈਠਾ ਹੋਇਆ। ਇੱਕ ਦਿਨ ਮਨ ਵਿੱਚ ਖਿਆਲ ਆ ਗਿਆ, ਭਾਈ ਚਲੋ ਰਾਜੇ ਨੂੰ ਚੱਲ ਕੇ ਲੁੱਟਨੇ ਆ, ਉਹ ਕਿਹੜਾ ਗਰੀਬ ਏ, ਸ਼ਾਹੀ ਪੁਸ਼ਾਕ ਪਹਿਨ ਲਈ, ਘੋੜੇ ਤੇ ਚੜ ਬੈਠਾ ਤੇ ਰਾਤ ਰਾਜੇ ਦੇ ਮਹਿਲਾਂ ਨੂੰ ਤੁਰ ਪਿਆ। ਰਸਤੇ ਚ ਸਿਪਾਹੀ ਨੇ ਰੋਕਿਆ, ਭਾਈ ਤੂੰ ਕੌਣ ਹੈ, ਇਸ ਵੇਲੇ ਕਿੱਥੇ ਜਾ ਰਹੇ ਹੈ? ਤੇ ਬਾਬੇ ਦਾ ਬਚਨ ਚੇਤੇ ਆ ਗਿਆ, ਭਈ ਸੱਚ ਬੋਲੀ, ਮੈਂ ਪੁੱਛਿਆ ਤੂੰ ਕੌਣ ਹੈ, ਕਹਿੰਦਾ ਤੈਨੂੰ ਨਹੀਂ ਦਿਸ ਰਿਹਾ ਮੈਂ ਕੌਣ, ਮੈਨੂੰ ਨਹੀਂ ਦਿਸ ਰਿਹਾ ਤੂੰ ਕੌਣ, ਮੈਂ ਚੋਰ ਹਾਂ। ਹੁਣ ਪਹਿਰੇਦਾਰ ਸੋਚਣ ਲੱਗਾ, ਭਈ ਚੋਰ ਵੀ ਕਦੇ ਕਹਿੰਦਾ ਮੈਂ ਚੋਰ ਹਾਂ, ਇਹ ਰਾਜੇ ਦਾ ਕੋਈ ਖਾਸ ਨਿਕਟ ਵਰਤੀ ਹੋਣਾ, ਤੇ ਜੇ ਮੈਂ ਰੋਕ ਲਿਆ ਤਾਂ ਸਵੇਰੇ ਹੋਰ ਨਾ ਕੋਈ ਬਿਪਤਾ ਖੜੀ ਹੋ ਜਾਏ, ਜਾ ਭਾਈ ਲੰਘ ਜਾ। ਜਾ ਅੰਦਰ ਵੜਿਆ, ਦੀਵੇ ਬੁਝਾ ਦਿੱਤੇ, ਹੀਰੇ ਜਵਾਹਰਾਤ ਪੁਖਰਾਜ ਨੀਲਮ ਸੋਨਾ ਚਾਂਦੀ ਪੰਡ ਬੰਨ ਲਈ। ਬੰਦੇ ਦਾ ਮਨ ਬੜਾ ਲਾਲਚੀ, ਹੋਰ ਵਹਿੰਦਾ ਵੀ ਕੁਝ ਹੋਰ ਮਿਲ ਜਾਏ, ਹਨੇਰਾ ਸੀ। ਹੱਥ ਮਾਰਦਿਆਂ ਮਾਰਦਿਆਂ ਟੋਂਦਿਆਂ ਟੋਂਦਿਆਂ ਕਿਸੇ ਗਿੱਲੀ ਜਿਹੀ ਚੀਜ਼ ਨੂੰ ਲੱਗਾ ਤੇ ਉਹ ਜ਼ਬਾਨ ਨਾਲ ਲਾਇਆ ਤੇ ਉਹਦੇ ਵਿੱਚ ਲੂਣ ਸੀ। ਬਾਬੇ ਦਾ ਬਚਨ ਚੇਤੇ ਆ ਗਿਆ, ਵੀ ਲੂਣ ਖਾ ਕੇ ਆਰਾਮ ਨਹੀਂ ਕਰਨਾ। ਭਾਈ ਸਾਹਿਬ ਨੇ ਇੱਕ ਬੜੀ ਸੁੰਦਰ ਬਾਤ ਕਹੀ ਹੈ,

ਆਈ ਹੈ ਤੇਰੇ ਗੁਣ ਵਰਣਨ ਕਰਨ ਵਾਸਤੇ। ਮੇਰੇ ਧੰਨ ਗੁਰੂ ਨਾਨਕ ਜੀਓ, ਤੇਰੇ ਤਾਂ ਗੁਣ ਕੀ ਦੱਸੇ ਜਾ ਸਕਣੇ ਨੇ, ਬਲਕਿ ਇੱਥੋਂ ਤੱਕ ਤਾਰੇ ਗਣੇ ਜਾਤ ਹੈ ਨਾ ਤਾਰੇ ਗਣੇ ਜਾਤ ਹੈ। ਆਕਾਸ਼ ਦੇ ਤਾਰੇ ਤਾਂ ਗਿਣ ਲਈਏ, ਜਿਨ੍ਹਾਂ ਨੂੰ ਤੂੰ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤੇਰੇ ਗੁਣਾਂ ਦਾ ਵਰਣਨ ਕੌਣ ਕਰੇ, ਕਿਉਂਕਿ ਤੂੰ ਕੋਈ ਸਧਾਰਨ ਤਾਂ ਨਹੀਂ ਨਾ ਮੇਰੇ ਸਾਹਿਬ ਜੀ। ਤੂੰ ਕੋਈ ਜਿਵੇਂ ਸਧਾਰਨ ਲੋਕ ਜੰਮਦੇ ਨੇ, ਜਿਉਂਦੇ ਨੇ, ਮਰਦੇ ਨੇ, ਤੇਰੀ ਕਹਾਣੀ ਵੱਖਰੀ ਹੈ। ਤੇਰੀ ਕਹਾਣੀ ਉਹ ਆਮ ਸਧਾਰਨ ਕਹਾਣੀ ਨਹੀਂ ਹੈ ਸਾਹਿਬ ਜੀ। ਆਪ ਤਾਂ ਉਹ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਜਗਤ ਮੰਡਲ ਵਿੱਚ ਆਪ ਜੀ ਉਹ ਹੀ ਤਾਂ ਆਇਓ ਜੋ ਜਿਸ ਦੇ ਇੱਕ ਕਰੋਮ ਵਿੱਚ ਕਰੋੜਾਂ ਬ੍ਰਹਿਮੰਡ ਵਸਦੇ ਨੇ। ਇਹ ਗੱਲ ਵੱਖਰੀ ਏ, ਆਪ ਨੇ ਉਹ ਹੁੰਦਿਆਂ ਹੋਇਆਂ ਵੀ ਮਨੁੱਖ ਸਰੂਪ ਧਾਰਨ ਕਰਕੇ ਇਸ ਪ੍ਰਿਥਵੀ ਦਾ, ਇਸ ਧਰਤੀ ਦਾ ਭਾਰ ਹੌਲਾ ਕਰਨ ਵਾਸਤੇ, ਇਸ ਧਰਤੀ ਦੇ ਉੱਤੇ ਪਏ ਹੋਏ ਪਾਪਾਂ ਦੇ ਬੋਝ ਨੂੰ ਹਲਕਾ ਕਰਨ ਵਾਸਤੇ ਸੰਸਾਰ ਨੂੰ ਮਨੁੱਖ ਰੂਪ ਚ ਦਰਸ਼ਨ ਦਿੱਤੇ। ਆਪ ਉਹੀ ਹੋ ਜਾਂ ਕੇ ਓਂਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਜੋ ਆਪ ਦਾ ਓਂਕਾਰ ਸਰੂਪ ਹੋ ਪਰ ਆਪ ਦੇ ਹੀ ਨਾਨਾ ਪ੍ਰਕਾਰ ਦੇ ਆਕਾਰ ਸੰਸਾਰ ਵਿੱਚ ਪਸਰ ਰਹੇ ਨੇ, ਸ੍ਰਿਸ਼ਟੀ ਚ ਪਸਰ ਰਹੇ ਨੇ। ਆਪ ਜੀ ਨੇ ਹੀ ਆਪਣੇ ਪਾਵਨ ਮੁਖਾਰ ਬਿੰਦ ਤੋਂ ਆਪਣੇ ਸਰੋਤਿਆਂ, ਆਪਣੇ ਸਿੱਖਾਂ ਨੂੰ, ਜਿਨ੍ਹਾਂ ਨੇ ਤੁਹਾਨੂੰ ਸਮਝਿਆ, ਜਿਨ੍ਹਾਂ ਨੇ ਤੁਹਾਨੂੰ ਜਾਣਿਆ, ਸ੍ਰੀ ਮੁਖ ਸ਼ਬਦ ਗੁਰਸਿੱਖਣ ਸੁਣਾਏ ਹੈ, ਤੁਹਾਡੇ ਪਾਵਨ ਮੁਖਾਰ ਬਿੰਦ ਤੋਂ ਉਹਨਾਂ ਨੂੰ ਨਿਰੰਕਾਰ ਨਾਲ ਜੋੜਨ ਵਾਲੇ ਸ਼ਬਦ ਪ੍ਰਾਪਤ ਹੋਏ। ਸੰਸਾਰ ਜਿਸ ਈਸ਼ਵਰ ਦੀ ਪੂਜਾ ਕਰਦਾ ਹੈ, ਯੱਗ ਕਰਦਾ ਹੈ, ਜਗ ਭੋਗ ਨਈ ਵੇਦ ਜਗਤ ਭਗਤ ਜਾਹੇ, ਜਿਸ ਦੀ ਭਗਤੀ ਚ ਸੰਸਾਰ ਦੇ ਲੋਕ ਸਿੱਧੇ ਅਸਿੱਧੇ ਤੌਰ ਤੇ ਲੱਗੇ ਨੇ, ਯੱਗ ਕਰਦੇ ਨੇ, ਭੋਗ ਲਵਾਉਂਦੇ ਨੇ, ਪੂਜਾ ਕਰਦੇ ਨੇ, ਉਸੇ ਨੇ ਤੁਹਾਡਾ ਰੂਪ ਧਾਰਨ ਕਰਕੇ ਆਪ ਜੀ ਉਹ ਹੁੰਦਿਆਂ ਹੋਇਆਂ ਮਨੁੱਖ ਰੂਪ ਵਿੱਚ ਆ ਕਰਕੇ, ਸਰੀਰ ਰੂਪ ਵਿੱਚ ਆ ਕਰਕੇ ਅਸਨ ਬਸਨ ਗੁਰਸਿੱਖਣ ਲਡਾਏ ਹੈ, ਆਪਣਿਆਂ ਪਿਆਰ ਵਾਲਿਆਂ ਨੂੰ ਭਰ ਦਿੱਤਾ ਹੈ, ਭਰਪੂਰ ਕਰ ਦਿੱਤਾ ਹੈ ਭੋਜਨ ਨਾਲ, ਵਸਤਰਾਂ ਨਾਲ, ਸੰਸਾਰ ਦੇ ਪਦਾਰਥਾਂ ਨਾਲ। ਨਿਗਮ ਸ਼ੇਖਾਦ ਕਥਿਤ ਨੇਤ ਨੇਤ ਕਰ, ਜਿਸ ਨੂੰ ਵੇਦ ਗਾਉਂਦੇ ਨੇ, ਜਿਸ ਨੂੰ ਸ਼ੇਸ਼ ਨਾਗ ਗਾਉਂਦਾ ਹੈ, ਤਰ੍ਹਾਂ ਤਰ੍ਹਾਂ ਨਾਲ ਨਿਤ ਨਿਤ ਜਿਸ ਦਾ ਜਸ ਗਾਉਂਦੇ ਨੇ, ਗੁਰਸਿੱਖਾਂ ਨੇ ਵੇਖਿਆ ਆਪ ਉਹੀ ਹੋ, ਪੂਰਨ ਬ੍ਰਹਮ ਗੁਰਸਿੱਖਣ ਲਖਾਏ ਹੈ, ਉਹੀ ਪੂਰਨ ਪਾਰ ਬ੍ਰਹਮ ਆਪ ਜੀ ਹੀ ਹੋ। ਜਿੱਥੇ ਜਿੱਥੇ ਆਪ ਜੀ ਨੇ ਦਰਸ਼ਨ ਬਖਸ਼ਿਸ਼ ਕੀਤੇ ਨੇ, ਜਿਨ੍ਹਾਂ ਜਿਨ੍ਹਾਂ ਨੇ ਸਾਹਿਬ ਦੇ ਦਰਸ਼ਨ ਕੀਤੇ ਨੇ, ਪਹਿਲਾਂ ਭਾਵੇਂ ਮਨੁੱਖ ਰੂਪ ਕਰਕੇ ਜਾਣਿਆ, ਕਿਉਂਕਿ ਵੇਖਣ ਨੂੰ ਆਪ ਸਧਾਰਨ ਮਨੁੱਖ ਜਾਪਦੇ ਨੇ, ਪਰ ਜਦੋਂ ਆਪ ਬਚਨ ਕਰਦੇ ਨੇ, ਤੁਰਕੀ ਬਾਣੀ ਆਪ ਦੇ ਪਾਵਨ ਮੁਖਾਰਬਿੰਦ ਤੋਂ ਉਚਾਰੀ ਜਾਂਦੀ, ਉਦੋਂ ਪਤਾ ਲੱਗਦਾ ਨਹੀਂ ਇਹ ਸਧਾਰਨ ਨਹੀਂ ਅਸਾਧਾਰਨ ਹਨ, ਬਹੁਤ ਉੱਚੇ ਹਨ। ਵਾਹ ਵਾਹ ਬਾਣੀ ਨਿਰੰਕਾਰ ਜਿਸ ਮੁੱਖ ਤੋਂ ਬੋਲਦੀ ਹੈ, ਉਸ ਵੇਲੇ ਆਪ ਸਧਾਰਨ ਨਹੀਂ ਰਹਿ ਜਾਂਦੇ, ਤੇ ਫਿਰ ਜਿਸ ਵੇਲੇ ਬਾਣੀ ਦੁਆਰਾ ਕਿਸੇ ਗੁਰਸਿੱਖ ਦੇ, ਕਿਸੇ ਭਗਤ ਦੇ, ਕਿਸੇ ਪ੍ਰੇਮੀ ਦੇ ਹਿਰਦੇ ਚ ਆਪ ਵਸ ਜਾਂਦੇ ਹੋ, ਉਦੋਂ ਜਿਹੜੀ ਆਨੰਦਮਈ ਦਸ਼ਾ ਹੁੰਦੀ ਉਹ ਮਹਾਰਾਜ ਨੇ ਵਰਣਨ ਕੀਤੀ ਅੱਗੇ ਚੱਲ ਕੇ। ਸਗਲ ਇੱਛ ਮੇਰੀ ਪੁੰਨੀਆ, ਮਿਲਿਆ ਨਿਰੰਜਨ ਰਾਏ ਜੀਓ, ਵਾਹਿਗੁਰੂ ਮਿਲ ਗਿਆ ਮੈਨੂੰ। ਗੁਰੂ ਨਾਨਕ ਦੇ ਰੂਪ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ, ਗੁਰੂ ਨਾਨਕ ਦੇ ਰਾਹੀਂ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ, ਉਹਨਾਂ ਦੇ ਮਨ ਦੀ ਦਸ਼ਾ ਸਾਹਿਬ ਵਰਣਨ ਕਰਦੇ। ਸਗਲ ਇੱਛ ਮੇਰੀ ਪੁੰਨੀਆ, ਮਿਲਿਆ ਨਿਰੰਜਨ ਰਾਏ ਜੀਓ, ਵਾਹਿਗੁਰੂ ਮਿਲ ਗਿਆ, ਨਿਰੰਜਨ ਰਾਜਾ ਮਿਲ ਗਿਆ। ਅਨੰਦ ਭਇਆ ਵੱਡ ਭਾਗੀਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਮੇਰੇ ਹਿਰਦੇ ਘਰ ਚ ਵਾਹਿਗੁਰੂ ਜੀ ਆਪ ਪਹੁੰਚ ਗਏ, ਆਪ ਆ ਕੇ ਵਸ ਗਏ ਨੇ। ਗ੍ਰਹਿ ਲਾਲ ਆਏ, ਪੁਰਬ ਕਮਾਏ, ਪਤਾ ਨੀ ਮੇਰੀ ਕਿਹੜੇ ਜਨਮ ਦੀ ਕੋਈ ਘਾਲ ਸਫਲੀ ਹੋਈ, ਜਿਹੜਾ ਮੇਰੇ ਹਿਰਦੇ ਘਰ ਚ ਵਾਹਿਗੁਰੂ ਆਏ ਨੇ, ਸਤਿਗੁਰੂ ਆਏ ਨੇ, ਧੰਨ ਗੁਰੂ ਨਾਨਕ ਮੇਰੇ ਹਿਰਦੇ ਚ ਵਸੇ ਨੇ, ਤਾਂ ਕੀ ਉਪਮਾ ਕਿਆ ਗਣਾ ਮੈਂ ਉਹਦੀ, ਕੀ ਮਿਸਾਲ ਦੇਵਾਂ। ਬੇਅੰਤ ਪੂਰਨ ਸੁਖ ਸਹਿਜ ਦਾਤਾ, ਜਿਹਦਾ ਅੰਤ ਨਹੀਂ ਪਾਇਆ ਜਾਂਦਾ, ਜੋ ਮੁਕੰਮਲ ਹੈ, ਸੁਖ ਦੇਣ ਵਾਲਾ ਹੈ, ਸਹਿਜ ਬਖਸ਼ਿਸ਼ ਕਰਨ ਵਾਲਾ ਹੈ। ਕਵਨ ਰਸਨਾ ਗੁਣ ਭਣਾ, ਕਿਹੜੀ ਜੀਭਾ ਨਾਲ ਉਹਦਾ ਮੈਂ ਜਸ ਵਰਣਨ ਕਰਾਂ।
आपे मिलाए कहे कंठ लाए, ए भी ओदी बख्शिश है जिस ते ओदी रहमत होई उसनु आप घर जाके अपने नाल जोड़ लिया, प्रभु नाल जोड़ ले। तिस बिना नहीं जाए जियो जे कोई समझे, ओदे तो बिना कोई होर सहज दा टिकाणा है, आनंद दा चैन दा टिकाणा है कोई ना। बल जाए नानक सदा करते, साहब कहंदे ने उस करता पुरख तो मैं बलिहार जावां जेड़ा सब में रहा समाए जी, सारिया च जो रमिया होया। जिसले हिरदे च वस जांदा है सच जानना, जिसले गुरु नानक हिरदे च वसदा है बड़ी करामात होंदी, बड़ी अजीब गल वापरदी। मनुख कुछ दा कुछ हो जांदा है, मनुख दे जीवन च बड़ी वड्डी क्रांति आ जांदी, बहुत वड्डा इनकलाब, बड़ी वड्डी तब्दीली आ जांदी। वो जिहड़ी आनंद दी दशा महाराज दस रहे ने बिल्कुल वैसी ही वापर जांदी। शरीर रूप करके धन गुरु नानक माता तृप्ता दी कुख तों सत्कार योग मेहता कल्याण राज दे घर च जन्म लैंदे ने। धन भाग इस धरती दे, धन भाग उस परिवार दे, धन भाग उस घर दे, उस नगर दे। धन धन पिता धन धन कुल, धन धन सो जननी जिनी गुरु जनिया माए। सारे धन पर जिस वेले गुरु नानक किसी दे हिरदे च आके वसदे ने, शब्द रूप च वसदे ने, अपने बचना नाल किसी दे हिरदे च वसदे ने, असली तां गुरु नानक दा जन्म उस वेले हुंदा है जिस वेले किसी दे हिरदे च प्रकाशमान हुंदे ने। शरीर रूप करके ओ ननकाना साहब दर्शन बख्शदे ने, राय भोई दी तलवंडी च दर्शन बख्शदे ने। लेकिन मत समझना कि वह एक इतिहास है हो गया, अज भी गुरु नानक हिरदे च वसदे ने। जिन्हां ने गुरु नानक नूं जाणिया है, जैसा कि बाणी च पढ़दे हां आपां, गुर नानक जिन सुनिया पेखिया से फिर गर्भाश ना परिया रे। जमन मरण तो मुक्त हो जांदे ने जिन्हां ने गुरु नानक वर्गा गुरु सुनिया वेखिया है, समझिया है। जिसने गुरु नानक नूं जमन मरण तो रहत हो गया ते ओ जिसले हिरदे च वसदे ने, मनुख दा अपना नवा जन्म होंदा। गुरु तो बिना मनुख दे जीवन विच आनंद नहीं है, सहज नहीं है, टिकाऊ नहीं, रस नहीं है, भटकना ता है, बेस्वादी ता है, बेचैनी ता है। ते जिस दिन गुरु नानक हिरदे च वसदा है मनुख बदलदा है। ओ भावें 500 पहला 500 साल पुरानी गल होवे ते भावें अज दी गल होवे, उदों गुरु नानक शरीर रूप थां पर थां फिर के किते ठगां नूं सज्जन बनाउंदे फिरदे ने, किते चोरां नूं साध बनाउंदे फिरदे ने, किते कट्टड़वाद दे दायरियां च घिरे होए मजहबी जनूनियां नूं प्यार दी रंगण च रंगदे फिरदे ने, किते हंकार नाल भरे होए पहाड़ियां ते अड़के बैठे बंदियां नूं नीवे ला के थले ला के धरती ते लिया के लोकां दी सेवा च लाउंदे ने, किते रिधियां सिधियां दे घेरियां च घिरे बैठे उन्हां चक्करां च पए होए सिद्धां ते जोगियां नूं ताड़ना करदे ने। सिद्ध छप बैठे परबती कौन जगत को पार उतारा, कौन ख्याल करे धरती दे वासियां दा। तुसीं रिधियां सिधियां दे चक्कर च उच्चे पर्वतां ते चढ़ के बह गए, चलो धरती ते चलो जगत विच, संसार दे लोकां नाल प्यार दी सांझ पाओ, लोकां नूं जीवन दी जाच दसो, आप बंदियां वांगू जीवो, बंदियां नूं नेक इंसानां वांगू जीवन दी जाच दसो। ओ शरीर रूप की कहानी है, शरीर रूप करके थां थां ते बाबे तारे चार चक नौ खंड पृथ्वी सच्चा डोरा, चारे चक्कां ते फिर के किथे किथे फिर के धन गुरु नानक ने संसार नूं नवे राह दे उत्ते, गुरमत दे राह दे उत्ते, अपने गुरमत गाड़ी राह दे उत्ते चलन की जाच नहीं बख्शी। किथे किथे नहीं फिरे, गढ़ बगदाद निवाए के मक्का मदीना सब निवाया, पता नहीं किथे किथे जा जाके, कई जंगल गा के समुद्रां नूं पार करके रेगिस्ताना दी रेत नूं पार करके हिमालिया दीयां चोटियां नूं पार करके किते तिब्बत ते चीन दीयां वादियां विच, किथे किथे फिर के किते आसाम ते नागालैंड दे भयानक जंगलां विच कितनियां टापूआं ते फिर फिर के पूरे भारत वर्ष ते नहीं धरती दे कितने ही देशां ते साहिबां दे पावन चरणां कमलां दे सोहणे सोहणे चिन्ह अज भी प्राप्त ने। किथे किथे जाके साहिबां ने शरीर रूप च
ਲੋਕਾਂ ਨੂੰ ਜੀਵਨ ਦਾ ਮਾਰਗ ਦਰਸਾਇਆ, ਪਿਆਰ ਦਾ ਸੁਨੇਹਾ ਬਖਸ਼ਿਸ਼ ਕੀਤਾ, ਤੇ ਉਹਨਾਂ ਦਾ ਪਿਆਰ ਦਾ ਸੁਨੇਹਾ ਸ਼ਬਦ ਸਰੂਪ ਚ ਅੱਜ ਵੀ ਸਾਡੇ ਪਾਸ ਹੈ। ਜਿਹੜਾ ਸ਼ਬਦ ਨਾਲ ਜੁੜ ਕੇ ਗੁਰੂ ਨਾਨਕ ਨਾਲ ਜੁੜਦਾ ਹੈ, ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਜਨਮ ਹੁੰਦਾ ਹੈ, ਸੱਚੀ ਗੱਲ ਤਾਂ ਇਹ ਹੈ ਕਿ ਉਸ ਦੇ ਵਾਸਤੇ ਅਸਲੀ ਗੁਰੂ ਨਾਨਕ ਪ੍ਰਗਟਿਆ ਹੈ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਪਰ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਤੇ ਵੇਖਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਿਆ, ਉਹਨਾਂ ਦੇ ਹਿਰਦੇ ਚੋਂ ਅਗਿਆਨ ਦੀ ਧੁੰਦ ਮਿੱਟੀ ਹੈ, ਮਿੱਟੇਗੀ ਜ਼ਰੂਰ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸੇ ਪੌੜੀ ਚ ਇੱਕ ਸੋਹਣੀ ਤੁੱਕ ਕਹਿੰਦੇ ਨੇ, ਕਹਿੰਦੇ ਨੇ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਵਾ। ਕਹਿੰਦੇ ਨੇ ਜਿਸਲੇ ਸ਼ੇਰ ਗੱਜਦਾ ਹੈ ਨਾ, ਤੇ ਮਿਰਗਾਵਲੀ ਨੂੰ ਚੌਪਾਇਆਂ ਨੂੰ ਭਾਜਣਾ ਪੈ ਜਾਂਦੀਆਂ ਨੇ, ਸ਼ੇਰ ਦੀ ਗਰਜਨਾ ਸੁਣ ਕੇ। ਵੇਖਿਆ ਨਹੀਂ ਹੁੰਦਾ ਅਜੇ, ਅਜੇ ਸ਼ੇਰ ਸਾਹਮਣੇ ਨਹੀਂ ਆਇਆ, ਸ਼ੇਰ ਗੱਜਦਾ ਹੀ ਹੈ। ਤੇ ਹਿਰਨਾਂ ਦੀਆਂ ਡਾਰਾਂ ਨੂੰ, ਹੋਰ ਛੋਟੇ ਮੋਟੇ ਜਾਨਵਰਾਂ ਨੂੰ, ਗਿੱਦੜਾਂ ਬਾਘਾਂ ਨੂੰ ਭਾਜਣਾ ਪੈ ਜਾਂਦੀਆਂ ਨੇ ਸ਼ੇਰ ਦੀ ਗਰਜ ਸੁਣ ਕੇ। ਗੁਰੂ ਨਾਨਕ ਦੀ ਗਰਜ ਸੁਣ ਕੇ ਪਾਪਾਂ ਤੇ ਪਾਪੀਆਂ ਨੂੰ ਭਾਜਣਾ ਪੈ ਜਾਂਦਾ। ਗੁਰੂ ਨਾਨਕ ਦੇ ਸ਼ਬਦ ਦੀ ਗਰਜ ਨੂੰ ਸੁਣ ਕੇ ਵਿਕਾਰਾਂ ਨੂੰ ਭਾਜਣਾ ਪੈ ਜਾਂਦੀਆਂ ਨੇ, ਵਿਕਾਰੀਆਂ ਨੂੰ ਭਾਜਣਾ ਪੈ ਜਾਂਦੀਆਂ ਨੇ, ਟਿਕ ਨਹੀਂ ਸਕਦੇ। ਗੁਰੂ ਨਾਨਕ ਦੇ ਗਿਆਨ ਨੂੰ ਪ੍ਰਾਪਤ ਕਰਕੇ ਅਗਿਆਨ ਨੂੰ ਭਾਜਣਾ ਪੈ ਜਾਂਦੀਆਂ। ਜਿਸ ਦੇ ਹਿਰਦੇ ਚ ਗੁਰੂ ਨਾਨਕ ਗੱਜਦਾ ਹੈ, ਜੋ ਗੁਰੂ ਨਾਨਕ ਦੇ ਬਚਨਾਂ ਨੂੰ ਹਿਰਦੇ ਚ ਥਾਂ ਦਿੰਦਾ ਹੈ, ਉਹਦੇ ਜੀਵਨ ਵਿੱਚੋਂ ਵਿਕਾਰ, ਬੁਰਾਈਆਂ, ਪਾਪ ਆਪਣੇ ਆਪ ਨੱਠਦੇ ਚਲੇ ਜਾਂਦੇ, ਮਨੁੱਖ ਸ਼ੁੱਧ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਸਮਝਣਾ, ਉਹਦੇ ਘਰ ਵਿੱਚ, ਹਿਰਦੇ ਘਰ ਚ ਗੁਰੂ ਨਾਨਕ ਆ ਬੈਠਾ ਹੈ, ਉਹਦੇ ਘਰ ਚ ਆਨੰਦ ਆ ਬੈਠਾ ਹੈ, ਉਹਦੇ ਘਰ ਚ ਸਹਿਜ ਆ ਵਸਿਆ ਹੈ, ਨਿਰੰਕਾਰ ਹੀ ਆ ਵਸਿਆ ਹੈ, ਰੋਮ ਰੋਮ ਕੋਟ ਬ੍ਰਹਿਮੰਡ ਕੋ ਜਿਵ ਨਿਵਾਸ ਚਾਸ। ਉਹ ਵਾਹਿਗੁਰੂ ਆਪ ਹੀ ਹਿਰਦੇ ਚ ਆ ਵਸਿਆ ਉਸ ਮਨੁੱਖ ਦੇ, ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਸ਼ਬਦ ਵਸ ਗਿਆ। ਜਿਸ ਦਿਨ ਸਰੀਰ ਰੂਪ ਕਰਕੇ ਦਰਸ਼ਨ ਬਖਸ਼ੇ ਸਨ, ਦਾਈ ਨੇ ਦਰਸ਼ਨ ਕੀਤੇ, ਚੱਕਰਿਤ ਰਹਿ ਗਈ, ਕਹਿਣ ਲੱਗੀ, ਮੇਰੇ ਹੱਥਾਂ ਵਿੱਚ ਬੜੇ ਬਾਲ ਜੰਮੇ, ਪਰ ਇਹ ਕੈਸਾ ਅਲੌਕਿਕ ਬਾਲ ਹੈ ਜਿਹੜਾ ਜੰਮਦੇ ਆ, ਬਾਕੀ ਤਾਂ ਰੋਂਦੇ ਨੇ, ਇਹ ਮੁਸਕਰਾਉਂਦਾ ਤੇ ਹੱਸਦਾ ਜੰਮੇ। ਉਹਨੂੰ ਪਤਾ ਨਹੀਂ ਨਾ ਕੌਣ ਜਨਮੇ। ਪੰਡਿਤ ਹਰਦਿਆਲ ਆਇਆ,

ਖੇਤਰਾਂ ਚ ਜਾਲ ਆ ਗਿਆ। ਮਹਿਤਾ ਕਲਿਆਣ ਰਾਏ ਦਾ ਮੂੰਹ ਹੋਰ ਤਰ੍ਹਾਂ ਦਾ ਹੋ ਗਿਆ, ਚਿਹਰਾ ਹੋਰ ਤਰ੍ਹਾਂ ਦਾ ਹੋ ਗਿਆ, ਮੇਰੇ ਬਾਲ ਦੀ ਵਧਾਈ ਦੇ ਰਿਹਾ ਤੇ ਨੇਤਰਾਂ ਚ ਪਾਣੀ ਕਿਉਂ ਆ ਗਿਆ? ਇਸ ਨੂੰ ਬਦਸ਼ਗਨੀ ਸਮਝਿਆ। ਕਹਿੰਦੇ ਨੇ ਪ੍ਰੋਤ ਜੀ ਇਹ ਕੀ ਕਰਦੇ ਹੋ, ਵਧਾਈ ਵੀ ਦਿੰਦੇ ਹੋ ਤੇ ਨੇਤਰ ਵੀ ਸੱਜਲ ਹੋ ਗਏ। ਤੇ ਪੰਡਿਤ ਜੀ ਕਹਿੰਦੇ ਨੇ, ਮਹਿਤਾ ਜੀ ਹੋਰ ਕਿਸੇ ਗੱਲ ਦਾ ਵੈਰਾਗ ਨਹੀਂ, ਵੈਰਾਗ ਇਸ ਗੱਲ ਦਾ ਹੈ, ਇਸ ਬਾਲਕ ਨੇ ਜਿਸਨੇ ਤੇਰੇ ਘਰ ਚ ਜਨਮ ਲਿਆ ਹੈ, ਇਸ ਮਹਾਂਪੁਰਸ਼ ਨੇ ਪਤਾ ਨਹੀਂ ਸੰਸਾਰ ਤੇ ਕੀ ਕੁਝ ਪ੍ਰਚਾਰਨਾ ਹੈ, ਕੀ ਕੁਝ ਵਿਖਾਉਣਾ, ਕੀ ਕੁਝ ਸੁਣਾਉਣਾ ਹੈ। ਬੜਾ ਅਲੌਕਿਕ ਪੁਰਖ ਆਇਆ, ਪਤਾ ਨਹੀਂ ਕੀ ਕੁਝ ਵੱਖੇ ਵੇਖੇਗਾ। ਮੇਰੀ ਉਮਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਉਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਦੇਖ ਸਕਾਂਗਾ। ਵੈਰਾਗ ਮੈਨੂੰ ਇਸ ਗੱਲ ਦਾ ਆ ਗਿਆ ਕਿ ਜਿਸ ਮਹਾਂਪੁਰਸ਼ ਦੇ ਜਨਮ ਤੇ ਅੱਜ ਮੈਨੂੰ ਤੂੰ ਬੁਲਾ ਭੇਜਿਆ ਕਿ ਇਹਦੀ ਮੈਂ ਪੱਤਰੀ ਵਾਚਾਂ, ਇਹਦੀ ਮੈਂ ਜਨਮ ਪੱਤਰੀ ਲਿਖਾਂ, ਇਹਦੇ ਮੈਂ ਨਛੱਤਰ ਵੇਖਾਂ, ਉਹ ਮੈਂ ਤੇਰੇ ਹੁਕਮ ਵਿੱਚ ਕਰ ਦਿੱਤਾ। ਲੇਕਿਨ ਮੇਰੇ ਭਾਗਾਂ 'ਚ ਇਹ ਨਹੀਂ ਕਿ ਜੋ ਕੁਝ ਇਹ ਸੰਸਾਰ ਦੇ ਉੱਤੇ ਪਸਾਰੇਗਾ ਉਹ ਵੇਖ ਸਕਾਂ। ਮੇਰੀ ਉਮਰ ਆਗਿਆ ਨਹੀਂ ਦੇਵੇਗੀ ਕਿ ਮੈਂ ਉਸ ਸਮੇਂ ਤੱਕ ਵੇਖ ਸਕਾਂ ਕਿ ਸੰਸਾਰ ਨੂੰ ਕਿਹੜੇ ਕਿਹੜੇ ਪਿਆਰੇ ਪਿਆਰੇ ਸੁਨੇਹ ਦਿੰਦਾ ਹੈ, ਕੈਸੇ ਕੌਤਕ ਵਿਖਾਉਂਦਾ ਹੈ, ਕੀ ਕੁਝ ਵਰਤਾਉਂਦਾ ਹੈ, ਉਹ ਮੈਂ ਨਾ ਵੇਖ ਸਕਾਂਗਾ। ਮੈਂ ਤਾਂ ਉਸ ਕਰਕੇ ਵੈਰਾਗ ਵਿੱਚ ਆ ਗਿਆ। ਜਨਮ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੇ ਸਮਝਿਆ ਕਿ ਪਤਾ ਨਹੀਂ ਕੀ ਕਰੇਗਾ। ਤੇ ਇਹ ਨਹੀਂ, ਛੋਟੇ ਛੋਟੇ ਹੁੰਦੇ ਆ ਕਿਤਨੇ ਹੀ ਕੌਤਕ ਵਰਤਾਏ, ਕਿਤੇ ਲੇਟਿਆ ਹੋਇਆ ਉੱਤੇ ਸਰਬ ਪੈ ਛਾਇਆ ਕਰਦੇ, ਕਿਤੇ ਮਾਲ ਡੰਗਰਾਂ ਨੇ ਜੇ ਖੇਤੀ ਚਰ ਲਈਏ ਤੇ ਉਹ ਖੇਤੀ ਮੁੜ ਕੇ ਹਰੀ ਪਈ ਹੁੰਦੀ, ਕਿਤੇ ਬਾਲਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਸਤਨਾਮ ਤੇ ਵਾਹਿਗੁਰੂ ਦਾ ਜਾਪ ਪੈ ਕਰਾਉਂਦੇ ਨੇ, ਇੱਕ ਓਂਕਾਰ ਪੈ ਦੜਾਉਂਦੇ ਨੇ, ਕਿਤੇ ਉਹ ਪਿਤਾ ਜੀ ਦੇ ਦਿੱਤੇ ਹੋਏ 20 ਰੁਪਈਏ ਸਾਧਾਂ ਨੂੰ ਖਵਾ ਕੇ ਸੱਚੇ ਸੌਦੇ ਪੈ ਕਰਦੇ ਨੇ, ਜਿਹਦੀਆਂ ਬਰਕਤਾਂ ਅੱਜ ਵੀ ਪੈਖਾਨੇ ਆ। ਅਸੀਂ ਗੁਰੂ ਨਾਨਕ ਦੇ ਉਸ ਮਹਾਦਾਨ ਨੂੰ, ਉਸ ਮਹਾਂਪੁੰਨ ਨੂੰ ਅੱਜ ਲੰਗਰ ਦਾ ਨਾਂ ਦਿੰਦੇ। ਪਤਾ ਨਹੀਂ ਉਸੇ ਦੀ ਬਰਕਤ ਸਦਕਾ ਹੀ ਅਸਨ ਬਸਨ ਗੁਰਸਿੱਖ ਲੜਾਏ ਹੈ। ਗੁਰੂ ਨਾਨਕ ਦਾ ਸਿੱਖ ਕਦੇ ਤੰਗ ਨਹੀਂ ਰਹਿੰਦਾ, ਭੁੱਖਾ ਨਹੀਂ ਰਹਿੰਦਾ। ਗੁਰੂ ਨਾਨਕ ਦੇ ਚਰਨਾਂ ਦੇ ਸਦਕਾ ਗੁਰੂ ਨਾਨਕ ਨੂੰ ਗੁਰੂ ਮੰਨ ਲੈਣ ਵਾਲਿਆਂ ਨੂੰ ਕਿਸੇ ਗੱਲ ਦਾ ਤੋਟਾ ਘਾਟਾ ਨਹੀਂ। ਸ਼ਬਦ ਸਰੂਪ ਜਿਸਲੇ ਹਿਰਦੇ ਚ ਵਸਦੇ ਨੇ, ਸਰੀਰ ਰੂਪ ਚ ਕਈਆਂ ਨੂੰ ਨਿਹਾਲ ਕੀਤਾ, ਛੋਟੇ ਹੁੰਦਿਆਂ ਤੋਂ ਲੈ ਕੇ ਬਿਰਧ ਅਵਸਥਾ ਤੱਕ ਕਿਤਨਿਆਂ ਦਾ ਪਾਰ ਉਤਾਰਾ ਕੀਤਾ, ਕਿਤਨਿਆਂ ਦਾ ਜੀਵਨ ਬਦਲਿਆ। ਮਰਦਾਨੇ ਨੇ ਬੇਨਤੀ ਚਾ ਕੀਤੀ, ਕਹਿਣ ਲੱਗਾ ਬਾਦਸ਼ਾਹ ਕਿਤੇ ਘਰ ਹੀ ਮਿਲਾ ਲਿਆ, ਉਦਾਸ ਹੋ ਗਿਆ। ਕਹਿਣ ਲੱਗੇ ਚੱਲ ਲੈ ਕੇ ਆ ਗਏ, ਪਰ ਰਾਏ ਭੋਏ ਦੀ ਤਲਵੰਡੀ ਦੇ ਅੰਦਰ ਪ੍ਰਵੇਸ਼ ਨਹੀਂ ਕੀਤਾ, ਬਾਹਰ ਬੈਠ ਗਏ, ਰੁੱਖਾਂ ਦੀ ਚੰਗੀ ਚ ਬੈਠ ਗਿਆ। ਮਰਦਾਨੇ ਆ ਜਾ ਤੂੰ ਮਿਲਿਆ, ਮੇਰੇ ਬਾਰੇ ਨਾ ਦੱਸੀ ਕਿਸੇ ਨੂੰ। ਸਤ ਵਚਨ ਕਹਿ ਕੇ ਮਰਦਾਨਾ ਨਗਰ ਵਿੱਚ ਆ ਗਿਆ, ਘਰ ਵਾਲਿਆਂ ਨੂੰ ਮਿਲਿਆ, ਆਂਢ ਗੁਆਂਢ ਨੂੰ ਮਿਲਿਆ, ਬਰਾਦਰੀ ਦੇ ਬੰਦਿਆਂ ਨੂੰ ਮਿਲਿਆ, ਸਾਰੇ ਹੀ ਬੜੇ ਰਾਜ਼ੀ। ਗੱਲ ਮਾਤਾ ਤ੍ਰਿਪਤਾ ਜੀ ਦੇ ਕੰਨਾਂ ਤੱਕ ਵੀ ਪਹੁੰਚੀ, ਕਹਾ ਭੇਜਿਆ ਮਰਦਾਨਿਆਂ ਮਿਲ ਕੇ ਜਾਏ, ਘਰਦਿਆਂ ਨੂੰ ਮਿਲ ਕੇ ਆ ਗਿਆ, ਆ ਕੇ ਮੱਥਾ ਟੇਕਿਆ। ਮਰਦਾਨਿਆ ਮੇਰਾ ਲਾਲ ਗੁਰੂ ਨਾਨਕ, ਤੇਰਾ ਗੁਰੂ ਨਾਨਕ ਮੇਰਾ ਨਾਨਕ ਕਿੱਥੇ ਹੀ, ਕੀ ਦੱਸੇ? ਉੱਥੇ ਹੁਕਮ ਸੀ ਦੱਸੀ ਨਾ ਕਿਸੇ ਨੂੰ, ਮੇਰਾ ਜ਼ਿਕਰ ਨਾ ਕਰੇ, ਚੁੱਪ ਕਰਕੇ ਬਹਿ ਰਿਹਾ। ਥੋੜੀ ਦੇਰ ਬਾਅਦ ਕਹਿੰਦਾ ਮਾਤਾ ਮੈਂ ਚੱਲਾਂ। ਮਾਤਾ ਜੀ ਕਹਿੰਦੇ ਨੇ ਚੱਲ ਕਿੱਥੇ ਜਾਏਗਾ, ਘਰਦਿਆਂ ਨੂੰ ਮਿਲ ਲਿਆ ਹੀ, ਮੈਨੂੰ ਮਿਲ ਲਈ, ਤੀਜੀ ਤੇਰੀ ਧਿਰ ਕਿਹੜੀ, ਚੱਲ ਕਿੱਥੇ ਚੱਲਣਾ। ਮਰਦਾਨਾ ਉੱਠ ਕੇ ਤੁਰ ਪਿਆ ਤੇ ਮਾਤਾ ਜੀ ਮਗਰੇ ਆ ਗਿਆ ਗੁਰੂ ਨਾਨਕ ਦੇ ਪਾਸ, ਮਗਰੇ ਮਗਰੇ ਪੋਲੇ ਪੈਲੀ, ਮਾਤਾ ਜੀ ਵੀ ਪਹੁੰਚ ਪਈ। ਮਗਰੋਂ ਪੁੱਛ ਕੇ ਮਹਿਤਾ ਕਲਿਆਣ ਰਾਏ ਵੀ ਤੁਰੇ ਆ, ਦੋਵਾਂ ਨੂੰ ਆਉਂਦਿਆਂ ਨੂੰ ਧੰਨ ਗੁਰੂ ਨਾਨਕ ਨੇ ਪੂਰਨ ਅਦਬ ਸਤਿਕਾਰ ਦੇ ਨਾਲ ਪੈਰੀ ਹੱਥ ਲਾ ਕੇ ਕੋਲ ਬਿਠਾਇਆ, ਲਿਆ ਕੇ ਆਪ ਜਿਸ ਵਿਛਾਈ ਤੇ ਬੈਠੇ ਸਨ ਉਸ ਤੋਂ ਥੱਲੇ ਹੋ ਗਏ ਨੇ, ਮਾਤਾ ਪਿਤਾ ਨੂੰ ਅਦਬ ਨਾਲ ਬਿਠਾਇਆ। ਪਰ ਅੱਜ ਮਹਿਤਾ ਜੀ ਦੀਆਂ ਨਜ਼ਰਾਂ ਚ ਕੁਛ ਹੋਰ ਹੈ, ਸੋਚੀ ਪਏ ਹੋਏ। ਮੈਂ ਸਾਰੀ ਉਮਰ ਪੁੱਤਰ ਕਹਿ ਕੇ ਚੰਗਾਈ ਦਿੰਦਾ ਰਿਹਾ, ਸਾਰਾ ਸੰਸਾਰ ਜਿਹਨੂੰ ਮੱਥੇ ਟੇਕਦਾ, ਸਾਰਾ ਸੰਸਾਰ ਜਿਸ ਨੂੰ ਧੰਨ ਧੰਨ ਕਹਿ ਕੇ ਯਾਦ ਕਰਦਾ, ਕਾਲੂ ਕਿਤੇ ਤੇਰੇ ਮੰਦੇ ਭਾਗਦਾ ਨਹੀਂ ਕਿ ਤੂੰ ਇਸ ਨੂੰ ਸਮਝ ਨਾ ਸਕਿਆ। ਨਾਨਕੀ ਜਿਸ ਨੂੰ ਰੱਬ ਰੱਬ ਕਹਿੰਦੀ, ਅੱਜ ਗੌ ਨਾਲ ਵੇਖਿਆ, ਕੁਝ ਹੋਰ ਦੱਸਿਆ। ਹੌਲੀ ਜੀ ਛੋਪਲੇ ਜਾ ਅਗਾਂਹ ਹੋਇਆ ਤੇ ਗੁਰੂ ਨਾਨਕ ਦੇ ਚਰਨਾਂ ਤੇ ਪੈ ਗਿਆ। ਧੰਨ ਗੁਰੂ ਨਾਨਕ ਕਹਿਣ ਲੱਗੇ, ਪਿਤਾ ਜੀ ਕੀ ਕਰਦੇ ਹੋ? ਕਹਿਣ ਲੱਗੇ ਨਾਨਕ ਨਾ, ਅੱਜ ਪਿਤਾ ਨਾ ਕਹੋ, ਅੱਜ ਮੈਨੂੰ ਤੂੰ ਆਪਣੇ ਘਰ ਪ੍ਰਵੇਸ਼ ਕਰਨ ਦੀ ਆਗਿਆ ਦੇ, ਆਪਣੇ ਮਾਰਗ ਤੇ ਮੈਨੂੰ ਲਾ ਲੈ, ਮੈਨੂੰ ਵੀ ਉਹ ਕੁਝ ਬਣਾ ਲੈ। ਤੂੰ ਕਿੰਨਿਆਂ ਨੂੰ ਆਪਣੇ ਨਾਲ ਜੋੜਿਆ, ਆਪਣੇ ਮਗਰ ਲਾਇਆ, ਆਪਣੀ ਸਿੱਖੀ ਬਖਸ਼ਿਸ਼

ਦਿੱਤੀ ਏ, ਅੱਜ ਆਪਣੇ ਬਾਪ ਦੀ ਝੋਲੀ ਵੀ ਉਹ ਖੈਰ ਪਾ ਦੇ। ਧੰਨ ਗੁਰੂ ਨਾਨਕ ਨੇ ਮੋਢਿਆਂ ਤੋਂ ਫੜਿਆ, ਪਿਤਾ ਦੇ ਕੰਨ ਕੋਲ ਹੌਲੀ ਜੀ ਕਹਿਤਾ, ਸਤ ਕਰਤਾਰ ਸਤਨਾਮ। ਮਹਿਤਾ ਜੀ ਦਾ ਲੂਹ ਨੂੰ ਠਰ ਗਿਆ, ਆਨੰਦ ਨਾਲ ਭਰ ਗਿਆ ਰੋਮ ਰੋਮ। ਹੈਰਾਨ ਹੋ ਗਏ, ਮੈਂ ਇਸ ਚੀਜ਼ ਤੋਂ ਐਵੇਂ ਹੀ ਵਾਂਝਾ ਰਹਿ ਗਿਆ। ਇਉਂ ਜਾਪਿਆ ਵੀ ਇੱਕ ਦਿਨ ਤਾਂ ਐਸਾ ਸੀ ਜਿਸ ਦਿਨ ਨਾਨਕ ਨੇ ਮੇਰੇ ਘਰ ਜਨਮ ਲਿਆ ਸੀ, ਤੇ ਅੱਜ ਇਉਂ ਜਾਪਦਾ ਜਿਵੇਂ ਨਾਨਕ ਦੇ ਘਰ ਮੈਂ ਜਨਮ ਲੈ ਰਿਹਾ ਹਾਂ। ਮਹਿਤਾ ਜੀ ਨੂੰ ਇਉਂ ਜਾਪਦਾ ਜਿਵੇਂ ਨਾਨਕ ਦੀ ਗੁਰਮਤ ਦੇ ਘਰ ਵਿੱਚ, ਨਾਨਕ ਦੇ ਘਰ 'ਚ ਅੱਜ ਮੇਰਾ ਨਵਾਂ ਜੀਵਨ, ਨਵਾਂ ਜਨਮ ਹੋ ਕੇ ਇੱਕ ਨਵੇਂ ਜੀਵਨ ਦੀ ਆਰੰਭਤਾ ਹੋਈ। ਸਰੂਰ ਨਾਲ ਭਰੇ, ਆਨੰਦ ਨਾਲ ਭਰੇ ਹੋਏ, ਸਰਸਾਰ ਹੋਏ ਗੁਰੂ ਨਾਨਕ ਦੇ ਚਰਨਾਂ

ਰਾਖਦ ਆਰਾ ਮਹਲਾ ਪੰਜਵਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਸਰਨੀ ਆਇਓ ਨਾਮ ਨਿਧਾਨ।

ਸਾਹਿਬ ਵਿੱਚ ਬੜਾ ਸੁੰਦਰ ਅਤੇ ਪਵਿੱਤਰ ਸ਼ਬਦ ਉਹਨਾਂ ਨੇ ਇਹ ਲਿਖਿਆ ਹੈ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਬਖਸ਼ਿਸ਼ ਨਾਲ ਉਹਨਾਂ ਨੇ ਉਪਦੇਸ਼ ਦਿੱਤਾ ਹੈ ਕਿ ਹੇ ਸੰਸਾਰ ਦੇ ਲੋਕੋ, ਮੈਂ ਸਿਮਰਨ ਕਰਦਾ ਹਾਂ, ਭਗਤੀ ਕਰਦਾ ਹਾਂ, ਬੰਦਗੀ ਕਰਦਾ ਹਾਂ, ਪਰ ਲੋਕ ਮੇਰੇ ਨਾਲ ਕਿੱਦਾਂ ਦਾ ਸਲੂਕ ਕਰਦੇ ਨੇ? ਮੈਨੂੰ ਕਹਿੰਦੇ ਨੇ ਇਹ ਪਾਗਲ, ਇਹ ਦੀਵਾਨਾ ਹੈ, ਇਹ ਬਹੁਰਾ ਹੈ, ਪਰ ਮੈਂ ਤਾਂ ਸਮਝਦਾ ਉਸ ਮਾਲਕ ਦੀ ਮੇਰੇ 'ਤੇ ਨਜ਼ਰੇ ਰਹਿਮਤ ਹੋਈ, ਉਹਦੀ ਬਖਸ਼ਿਸ਼ ਹੋਈ, ਉਹਦੀ ਮਹਾਨ ਕਿਰਪਾ ਨਾਲ ਮੈਂ ਬਹੁਰਾ ਹੋਇਆ ਹਾਂ। ਪਰ ਮੈਂ ਬਹੁਰਾ ਜ਼ਰੂਰ ਹੋ ਗਿਆ, ਪਰ ਵੇਖਿਓ ਹੋਰ ਨਾ ਕੋਈ ਹੋ ਜਾਏ, ਪਰ ਮੈਂ ਇਕੱਲਾ ਨਹੀਂ ਹੋਇਆ, ਮੇਰੇ ਨਾਲ ਹੋਰ ਵੀ ਕਈ ਹੋਏ ਨੇ।

ਗੰਗਾ ਹਿੰਦੁਸਤਾਨ ਦਾ ਮਹਾਨ ਤੀਰਥ ਮੰਨਿਆ ਗਿਆ। ਗੰਗਾ ਦੇ ਕਿਨਾਰੇ ਤੇ ਬਹਿ ਕੇ ਰਿਸ਼ੀਆਂ ਮੁਨੀਆਂ ਤਪੀਆਂ ਨੇ ਤਪ ਕੀਤਾ, ਆਪਣੇ ਜੀਵਨ ਨੂੰ ਸੁਚੱਜਾ ਬਣਾਇਆ। ਗੰਗਾ ਹਿੰਦੁਸਤਾਨ ਦਾ ਮਹਾਨ ਤੀਰਥ ਹੈ। ਹਿੰਦੂ ਲੋਕ ਗੰਗਾ ਦਾ ਪਾਣੀ ਬੜਾ ਪਵਿੱਤਰ ਸਮਝ ਕੇ ਆਪਣੇ ਘਰਾਂ ਵਿੱਚ ਰੱਖਦੇ। ਗੰਗਾ ਮਈਆ ਵੀ ਕਿਹਾ ਜਾਂਦਾ ਹੈ। ਤਾਂ ਗੰਗਾ ਦੇ ਲਾਗੇ ਇੱਕ ਸਲਤਾ ਨਦੀ ਹੈ, ਉਹ ਅੱਗੇ ਜਾ ਕੇ ਗੰਗਾ ਵਿੱਚ ਮਿਕਸ ਹੋ ਗਈ। ਤਾਂ ਕਬੀਰ ਜੀ ਨੇ ਉਦਾਹਰਣ ਦਿੱਤੀ, ਕਹਿੰਦੇ ਨੇ ਮੈਂ ਇਕੱਲਾ ਥੋੜਾ ਵਿਗੜਿਆ, ਗੰਗਾ ਦੇ ਨਾਲ ਲੱਗ ਕੇ ਸਲਤਾ ਵੀ ਵਿਗੜ ਗਈ। ਐਸੀ ਵਿਗੜੀ ਗੰਗਾ ਹੀ ਬਣ ਗਈ।

किस गुर को सद करी नमस्कार, किस गुर को सद जाओ बलहार, सतगुर के

ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰੂ ਘਰ ਦੇ ਵੇਦ ਵਿਆਸ ਆਪ ਦੱਸਦੇ ਹਨ ਕਿ ਵਾਹਿਗੁਰੂ ਅੱਖਰ ਚਾਰ ਅਕਸ਼ਰਾਂ ਨਾਲ ਮਿਲ ਕੇ ਬਣੇ। ਪਹਿਲਾ ਅੱਖਰ ਜੋ ਹੈ ਵਾਹ, ਦੂਸਰਾ ਅੱਖਰ ਹਾ, ਤੀਸਰਾ ਗਾ, ਚੌਥਾ ਰਾ। ਆਪ ਕਹਿੰਦੇ ਹਨ ਇਹ ਚਾਰੋਂ ਅਕਸ਼ਰ ਚਾਰ ਯੁੱਗਾਂ ਤੋਂ ਲਿੱਤੇ ਗਏ। ਪਹਿਲਾ ਅੱਖਰ ਸਤਯੁਗ ਤੋਂ, ਸਤਯੁਗ ਸਤਗੁਰ ਵਾਸਦੇਵ ਵਵਾ ਵਿਸ਼ਨਾ ਨਾਮ ਜਪਾ, ਵਾਹ ਅੱਖਰ ਲਿੱਤਾ ਹੈ ਭਗਵਾਨ ਵਾਸਦੇਵ ਤੋਂ। ਹਾ ਅੱਖਰ ਲਿੱਤਾ ਹੈ ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਤੋਂ, ਹਰ ਕ੍ਰਿਸ਼ਨ ਹਰੀ ਤੋਂ। ਪਹਿਲਾ ਅੱਖਰ ਵਾਹ ਤੋਂ,

ਕਬੀਰ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਇਹ ਸ਼ਬਦ ਹੈ। ਉਹ ਕਹਿੰਦੇ ਨੇ ਜ਼ਿੰਦਗੀ ਕੋਈ ਬਹੁਤ ਲੰਬੀ ਨਹੀਂ,

ਕੋਈ ਭਰੋਸਾ ਨਹੀਂ ਇਸ ਸਰੀਰ ਦਾ। ਨਾਮ ਦਾ ਤੁਲਹਾ ਤਿਆਰ ਕਰ ਜਿਹਦੇ ਤੋਂ ਤੂੰ ਚੜ ਕੇ ਭਵਜਲ ਪਾਰ ਕਰ ਜਾਵੇਂ। ਸਾਹਿਬ ਕਹਿੰਦੇ ਨੇ ਸਮਾਂ ਕਿਸੇ ਦੀ ਇੰਤਜ਼ਾਰ ਨਹੀਂ ਕਰਦਾ।

ਇਹ ਪਾਵਨ ਪਵਿੱਤਰ ਸ਼ਬਦ ਕਬੀਰ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਨੇ ਜੋ ਕੁਝ ਉਹਨਾਂ ਨਾਲ ਸਮਾਜ ਨੇ ਕੀਤਾ, ਵੱਡਿਆਂ ਲੋਕਾਂ ਨੇ ਕੀਤਾ, ਉਹਦਾ ਜ਼ਿਕਰ ਕਰ ਰਹੇ ਹਨ। ਕਹਿੰਦੇ ਨੇ ਕਿ ਬੰਦਗੀ ਕਰਦਾ ਹਾਂ ਉਹਦੀ ਮਹਾਨ ਕਿਰਪਾ ਨਾਲ, ਸਿਮਰਨ ਕਰਦਾ ਹਾਂ, ਭਗਤੀ ਕਰਦਾ ਹਾਂ, ਪਰ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ। ਲੋਕ ਸਮਝਦੇ ਨੇ ਇੱਕ ਨੀਵੀਂ ਜਾਤ ਦਾ ਹੋ ਕੇ ਲੋਕ ਇਹਨੂੰ ਮੱਥੇ ਟੇਕਦੇ ਨੇ। ਹੈਂ, ਇਹ ਕਿਉਂ? ਬੰਦੇ ਦਾ ਸੁਭਾਅ ਹੈ, ਬੰਦਾ ਕਿਸੇ ਦੀ ਵਡਿਆਈ ਵੇਖ ਕੇ ਬਰਦਾਸ਼ਤ ਨਹੀਂ ਕਰਦਾ, ਕਿਸੇ ਦੀ ਪ੍ਰਭਤਾ ਵੇਖ ਕੇ ਬਰਦਾਸ਼ਤ ਨਹੀਂ ਕਰਦਾ। ਕਬੀਰ ਜੀ ਨੂੰ ਇਹ ਸਜ਼ਾ ਦਿੱਤੀ ਗਈ ਕਿ ਇਹਨੂੰ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥਕੜੀਆਂ ਪਾ ਕੇ ਗੰਗਾ ਵਿੱਚ ਸੁੱਟ ਦਿੱਤਾ ਜਾਵੇ। ਬਹੁਤ ਗਹਿਰੀ, ਬੜੀ ਪਵਿੱਤਰ ਗੰਗਾ, ਜਿਹਦਾ ਅੰਮ੍ਰਿਤ ਵਰਗਾ ਜਲ ਲੋਕ ਲੈ ਕੇ ਆਪਣੇ ਧਨ ਭਾਗ ਸਮਝਦੇ ਨੇ, ਤੇ ਬੰਦਗੀ ਵਾਲੇ ਪੁਰਸ਼ ਨੂੰ ਗੰਗਾ ਵਿੱਚ ਸੁੱਟਣ ਲੱਗੇ ਨੇ। ਕਬੀਰ ਜੀ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਉਹਨਾਂ ਨਾਲ ਬੀਤਿਆ ਉਹਦਾ ਜ਼ਿਕਰ ਕੀਤਾ, ਪਰ ਕਹਿੰਦੇ ਹਨ ਮੇਰਾ ਮਨ ਮਜ਼ਬੂਤ ਸੀ। ਕਿਉਂ? ਮੈਂ ਉਸ ਮਾਲਕ ਦੇ ਪਾਵਨ ਚਰਨ ਆਪਣੇ ਹਿਰਦੇ ਚ ਵਸਾਏ ਨੇ, ਜਿਨ੍ਹਾਂ ਨੇ ਉਸ ਵਾਹਿਗੁਰੂ ਤੇ ਓਟ ਰੱਖੀ, ਜਿਨ੍ਹਾਂ ਨੇ ਉਹਦਾ ਆਸਰਾ ਲਿਆ, ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ। ਤਾਂ ਆਓ

ਜਿਹੜਾ ਮਹਾਵਤ ਹਾਥੀ ਤੇ ਬੈਠਾ ਸੀ। ਕਾਜ਼ੀ ਉਹਨੂੰ ਕਹਿ ਰਿਹਾ, ਹੇ ਮਹਾਵਤ, ਤੂੰ ਆਪਣੀ ਸਹੀ ਮਿਹਨਤ ਚ ਡਿਊਟੀ ਨਹੀਂ ਕਰ ਰਿਹਾ ਤੇ ਇਹਦੀ ਸਜ਼ਾ ਤੈਨੂੰ ਭੁਗਤਣੀ ਪੈਗੀ। ਅਰੇ

ਕਹਿੰਦੇ ਹੋਣੀ ਨਹੀਂ, ਇਹਨਾਂ ਨੇ ਤਿੰਨ ਵਾਰੀ ਅੱਗੇ ਵੀ ਮੇਰੀ ਪ੍ਰੀਖਿਆ ਲਈ। ਤੀਨ ਬਾਰ ਪਤ

ਇਹ ਸ਼ਬਦ ਭਗਤ ਨਾਮਦੇਵ ਜੀ ਦਾ ਉਚਾਰਿਆ ਹੋਇਆ। ਇਸ ਸ਼ਬਦ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਵਡਿਆਈ ਅਤੇ ਭਗਤਾਂ ਦੇ ਨਾਲ ਉਸ ਪਰਮੇਸ਼ਰ ਦਾ ਪਿਆਰ ਇਸ ਸ਼ਬਦ ਤੋਂ ਭਗਤ ਨਾਮਦੇਵ ਜੀ ਸਾਨੂੰ ਇਹ ਉਪਦੇਸ਼ ਦਿੰਦੇ ਨੇ, ਹੈ ਇਨਸਾਨ ਅਗਰ ਤੂੰ ਪਰਮੇਸ਼ਰ ਦਾ ਨਾਮ ਜਪੇਗਾ, ਉਹਦੀ ਓਟ ਉਹਦਾ ਆਸਰਾ ਲਵੇਂਗਾ, ਇਹਨਾਂ ਭਗਤਾਂ ਦੀ ਤਰ੍ਹਾਂ ਉਹ ਪਰਮੇਸ਼ਰ ਤੇਰੀ ਵੀ ਰੱਖਿਆ ਕਰੇਗਾ, ਤੈਨੂੰ ਉਹ ਪਰਮੇਸ਼ਰ ਹਰ ਸੁੱਖ ਹਰ ਵਡਿਆਈ ਅਤੇ ਆਪਣੇ ਨਾਮ ਦੇ ਨਾਲ ਵੀ ਜੋੜੇਗਾ ਔਰ ਆਪਣੇ ਵਰਗਾ ਬਣਾ ਲਵੇਗਾ। ਇਸ ਸ਼ਬਦ ਦੇ ਵਿੱਚ ਅਨੇਕਾਂ ਮਹਾਂਪੁਰਸ਼ਾਂ ਦਾ ਜ਼ਿਕਰ ਨਾਮਦੇਵ ਜੀ ਨੇ ਕੀਤਾ, ਪਰ ਆਪਾਂ ਭਗਤ ਅਮਰੀਕ ਦੇ ਜੀਵਨ ਬਾਰੇ ਵਿਚਾਰ ਕਰਾਂਗੇ। ਭਗਤ ਅਮਰੀਕ ਇੱਕ ਬੜੇ ਹੀ ਚੱਕਰਵਰਤੀ ਔਰ ਪ੍ਰਤਾਪੀ ਰਾਜੇ ਹੋਏ ਨੇ, ਰਾਜੇ ਵੀ ਸਨ ਪਰ ਰਾਜ ਕਮਾਣ ਦੇ ਨਾਲ ਭਗਤੀ ਵੀ ਕਮਾਈ, ਜਿਹਦੇ ਸਦਕਾ ਅੱਜ ਆਪਾਂ ਉਹਨਾਂ ਦੇ ਜੀਵਨ ਬਾਰੇ ਵਿਚਾਰ ਕਰ ਰਹੇ ਹਾਂ। ਨਾਮਦੇਵ ਜੀ ਬਿਆਨ ਕਰਦੇ ਨੇ, ਅਮਰੀਕ ਕੋ ਦਿਓ ਅਭੈ ਪਦ, ਭਗਤ ਅਮਰੀਕ ਨੂੰ ਅਭੈ ਪਦ ਦੀ ਪ੍ਰਾਪਤੀ ਹੋਈ, ਜਨਮ ਮਰਨ ਦੇ ਚੱਕਰ ਤੋਂ ਉਹ ਰਹਿਤ ਹੋ ਗਏ। ਰਾਜ ਭਵੀਖਣ ਅਧਿਕ ਕਰਿਓ, ਜਿਸ ਤਰ੍ਹਾਂ ਭਵੀਖਣ ਨੂੰ ਸ੍ਰੀ ਰਾਮ ਚੰਦਰ ਨੇ ਰਾਵਣ ਨੂੰ ਮਾਰ ਕੇ ਲੰਕਾ ਦਾ ਰਾਜ ਦਿੱਤਾ, ਕਿਉਂਕਿ ਜਿਹੜਾ ਵੀ ਭਗਤ ਹੁੰਦਾ ਹੈ ਉਹਨੂੰ ਸੁੱਖ ਪਰਮੇਸ਼ਰ ਦਿੰਦਾ ਹੈ। ਇਸੇ ਤਰ੍ਹਾਂ ਜਿਹੜਾ ਅਮਰੀਕ ਭਗਤ ਹੈ ਇਹਨੂੰ ਵੀ ਪਰਮੇਸ਼ਰ ਨੇ ਬੜੀ ਉੱਚੀ ਪਦਵੀ ਦਿੱਤੀ, ਭਗਤਾਂ ਦੀ ਪਦਵੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਵਈਏ ਮਹੱਲੇ ਤੀਜੇ ਕੇ ਜਿਹਦੇ ਵਿੱਚ ਅਮਰੀਕ ਭਗਤ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਤਰ੍ਹਾਂ

ਇਹ ਦੁਰਬਾਦਸ਼ਾਹ ਰੇਖੀ ਜਦ ਇਹਨੇ ਸੁਣਿਆ ਕਿ ਨਾ ਤਾਂ ਦੇਵਤੇ ਬਚਾ ਸਕਦੇ ਨੇ ਨਾ ਖੁਦ ਭਗਵਾਨ, ਜਦ ਭਗਵਾਨ ਨੇ ਕਹਿ ਦਿੱਤਾ ਕਿ ਜਦੋਂ ਤੱਕ ਅਮਰੀਕ ਨਾ ਚਾਹੇਗਾ ਤੂੰ ਬਚ ਨਹੀਂ ਸਕਦਾ, ਤਾਂ ਦੁਰਬਾਦਸ਼ਾਹ ਰੇਖੀ ਹੁਣ ਰੇਖੀ ਹੋਣ ਦਾ ਮਾਣ ਘੱਟ ਗਿਆ। ਦੁਰਬਾਦਸ਼ਾਹ ਰੇਖੀ ਸ਼ਿਵ ਲੋਕ, ਇੰਦਰ ਲੋਕ, ਬ੍ਰਹਮ ਲੋਕ ਅਤੇ ਬੈਕੁੰਠ ਤੋਂ ਹੁਣ ਵਾਪਸ ਘੁੰਮਦਾ ਹੋਇਆ ਇਸ ਮਾਤ ਲੋਕ ਵਿੱਚ ਇਸ ਧਰਤੀ ਤੇ ਦੁਰਬਾਦਸ਼ਾਹ ਰੇਖੀ ਰਾਜਾ ਅਮਰੀਕ ਦੇ ਰਾਜਮਹਿਲਾਂ ਵਿੱਚ ਆਇਆ। ਪਿੱਛੇ ਪਿੱਛੇ ਸੁਦਰਸ਼ਨ ਚੱਕਰ ਵੀ ਹੈ। ਹੁਣ ਦੁਰਬਾਦਸ਼ਾਹ ਰੇਖੀ ਮਨ ਵਿੱਚ ਮਾਣ ਨਹੀਂ ਰਿਹਾ, ਹੱਥ ਜੋੜ ਕੇ ਤੇ ਅਮਰੀਕ ਭਗਤ ਦੇ ਚਰਨਾਂ ਤੇ ਡਿੱਗ ਪਿਆ ਔਰ ਕਹਿਣ ਲੱਗਾ, ਰਾਜਨ ਮੈਨੂੰ ਮਾਫ ਕਰ ਦੇ, ਮੇਰੀ ਜਾਨ ਬਚਾ। ਪਰ ਸਾਧ ਸੰਗਤ, ਭਗਤ ਅਮਰੀਕ ਇਹ ਨਹੀਂ ਸੋਚਦਾ ਕਿ ਇੱਕ ਮਹਾਂ ਰਿਸ਼ੀ ਮੇਰੇ ਚਰਨਾਂ ਤੇ ਡਿੱਗਾ ਪਿਆ। ਉਹਦੇ ਮਨ ਵਿੱਚ ਮਾਣ ਨਹੀਂ, ਉਹਨਾਂ ਫਿਰ ਵੀ ਹੱਥ ਜੋੜੇ ਨੇ। ਕਹਿਣ ਲੱਗੇ ਦੁਰਬਾਦਸ਼ਾਹ ਰੇਖੀ ਨੂੰ, ਤੁਸੀਂ ਬੜੇ ਉੱਚੇ ਹੋ, ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਤੁਸੀਂ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਠੀਕ ਨਹੀਂ। ਦੁਰਬਾਦਸ਼ਾਹ ਰੇਖੀ ਉੱਠ ਕੇ ਖੜੇ ਹੋਏ ਨੇ ਪਰ ਹਾਲੇ ਵੀ ਹੱਥ ਜੋੜੇ ਨੇ, ਕਿਉਂਕਿ ਸੁਦਰਸ਼ਨ ਚੱਕਰ ਹਾਲੇ ਪਿੱਛਾ ਨਹੀਂ ਛੱਡ ਰਿਹਾ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਆਏ ਪਿਆ ਸਰਨਾਗਤੀ, ਮਾਟੀ ਦਾ ਅਮਰੀਕ ਛੁਡਾਇਆ, ਭਗਤ ਵਛਲ ਜੈ ਬਿਰਦ ਸਦਾਇਆ। ਜਦੋਂ ਇਹ ਦੁਰਬਾਦਸ਼ਾਹ ਰੇਖੀ ਭਗਤ ਅਮਰੀਕ ਦੀ ਸ਼ਰਨ ਵਿੱਚ ਆਇਆ ਤਾਂ ਫਿਰ ਅਮਰੀਕ ਨੇ ਬੇਨਤੀ ਕੀਤੀ, ਹੈ ਭਗਵਾਨ ਆਪਣੇ ਇਸ ਚੱਕਰ ਨੂੰ ਵਾਪਸ ਬੁਲਾਓ ਤੇ ਦੁਰਬਾਦਸ਼ਾਹ ਨੂੰ ਬਖਸ਼ ਦਿਓ। ਅਮਰੀਕ ਨੇ ਦੁਰਬਾਦਸ਼ਾਹ ਰੇਖੀ ਦੀ ਸੁਦਰਸ਼ਨ ਚੱਕਰ ਤੋਂ ਬੰਦ ਖਲਾਸ ਕਰਾਈ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਭਗਤ ਵਛਲ ਜੈ ਬਿਰਦ ਰਖਾਇਆ। ਉਹ ਪਰਮੇਸ਼ਰ ਭਗਤ ਵਛਲ ਹੈ, ਉਹ ਆਪਣੀ ਬਿਰਦ ਦੀ ਰੱਖਿਆ ਕਰਦਾ ਹੈ, ਭਾਵ ਕਿ ਜਿਹੜਾ ਉਹਦਾ ਹੋ ਜਾਵੇ ਉਹਦੀ

ਮਹਾਰਾਸ਼ਟਰ ਦੇ ਰਹਿਣ ਵਾਲੇ ਭਗਤ ਨਾਮਦੇਵ ਜੀ, ਜਿਨ੍ਹਾਂ ਦੀ ਅੰਮ੍ਰਿਤਮਈ ਰਚਨਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ, ਸਾਰੇ ਸੰਸਾਰ ਵਿੱਚ ਕਿਸ ਪ੍ਰਕਾਰ ਨਾਲ ਉਹ ਵਾਹਿਗੁਰੂ ਵਿਆਪਕ ਹੈ ਅਤੇ ਉਸ ਵਾਹਿਗੁਰੂ ਜੀ ਤੋਂ ਹੀ ਇਹ ਭਿੰਨ ਭਿੰਨ ਸਰੂਪ ਸਾਨੂੰ ਦਿਖਾਈ ਦਿੰਦੇ ਨੇ। ਭਗਤ ਜੀ ਆਪਣੀ ਅੰਮ੍ਰਿਤਮਈ ਬਚਨਾਂ ਵਿੱਚ ਇਸ ਤਰ੍ਹਾਂ ਕਥਨ ਕਰਦੇ ਹਨ।

ਪਾਤਸ਼ਾਹ ਜੀ ਆਪਣੇ ਅੰਮ੍ਰਿਤਮਈ ਬਚਨਾਂ ਵਿੱਚ ਰਾਗ ਆਸਾ ਵਿੱਚ ਵਰਣਨ ਕਰਦੇ ਨੇ, ਹੇ ਮੇਰੇ ਵਾਹਿਗੁਰੂ, ਤੇਰੀ ਜੋ ਸਰਵ ਵਿਆਪਕ, ਜਿੱਥੇ ਵੀ ਮੈਂ ਜਾਣਾ ਉੱਥੇ ਮੈਨੂੰ ਤੂੰ ਹੀ ਤੂੰ ਨਜ਼ਰ ਆਉਣਾ। ਜੇ ਮੈਂ ਕਦੀ ਮੱਕੇ ਵਿੱਚ ਜਾਣਾ ਤੇ ਉੱਥੇ ਵੀ ਮੈਨੂੰ ਤੂੰ ਨਜ਼ਰ ਆਉਣਾ, ਤੇ ਜੇ ਕਿਸੇ ਮੰਦਰ ਵਿੱਚ ਜਾਣਾ ਉੱਥੇ

ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਨੰਨ ਪਿਆਰੇ ਸਿੱਖ ਕਥਨ ਕਰਦੇ ਨੇ, ਅਗਰ ਤੇਰਾ ਦਿਲ ਪਵਿੱਤਰ ਹੈ ਤੇ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਵਰ ਤੇਰੇ ਅੰਦਰ ਵਸਦੇ ਤੇ ਜੇ ਤੇਰੇ ਨੇਤਰ ਸਾਫ ਹਨ, ਉਹਨਾਂ ਵਿੱਚ ਗਿਆਨ ਦੀ ਦ੍ਰਿਸ਼ਟੀ ਹੈ, ਮੰਦਰ ਵੱਲ ਵੇਖ, ਮਸਜਿਦ ਵੱਲ ਦੇਖ, ਚਰਚ ਵੱਲ ਦੇਖ, ਇਮਾਮ ਸ਼ਾਫੇ ਵੱਲ ਦੇਖ, ਸਾਰੇ ਜਗ੍ਹਾ ਤੇ ਤੈਨੂੰ ਉਹ ਵਿਆਪਕ ਮੌਜੂਦ ਨਜ਼ਰੀ ਆਏਗਾ, ਕਿਉਂਕਿ ਸਾਰਾ ਸੰਸਾਰ ਇੱਕ ਦੀ ਉਪਜ ਹੈ, ਇੱਕ ਮਾਤਾ ਪਿਤਾ ਦੀ

ਆ ਜਿਹੜੀ ਤੇਰੇ ਕੋਲ ਕਿਤਾਬ ਹੈ ਤੇ ਤੂੰ ਆਖਨੇ ਇਹ ਕਿਤਾਬ ਰੱਬ ਦੇ ਘਰ ਦੀਆਂ ਗੱਲਾਂ ਦੱਸਦੀ ਹੈ, ਭਾਵ ਜਿਹੜੀ ਆ ਤੇਰੇ ਕੋਲ ਬਾਣੀ ਦੀ ਪੋਥੀ ਹੈ ਤੇ ਜਿਹੜੀ ਤੂੰ ਆਖਨੇ ਧੁਰ ਕੀ ਬਾਣੀ ਆਈ ਰੱਬ ਦੇ ਘਰ ਦੀਆਂ ਗੱਲਾਂ ਦੱਸਦੀ ਹੈ, ਤਾਂ ਰੱਬ ਦੇ ਘਰ ਦੀ ਬਣੀ ਹੋਈ ਇੱਕ ਬੁਝਾਰਤ ਅੱਜ ਸੁਲਝਾ ਦੇ। ਰੱਬ ਦੇ ਘਰ ਵਿੱਚ ਹਿੰਦੂ ਚੰਗਾ ਹੈ ਜਾਂ ਮੁਸਲਮਾਨ ਚੰਗਾ ਹੈ? ਸਵਾਲ ਕੀਤਾ ਹੈ ਕਾਜ਼ੀ ਮੌਲਾਨਿਆਂ ਨੇ ਗੁਰੂ ਨਾਨਕ ਅੱਗੇ, ਭਾਈ ਸਾਹਿਬ ਭਾਈ ਗੁਰਦਾਸ ਜੀ

ਨਫ਼ਰਤ ਖਤਮ ਨਹੀਂ ਹੋਈ, ਉਹਦੇ ਉੱਤੇ ਪਿਆਰ ਦਾ ਪਾਣੀ ਪਾਣਾ ਪਏਗਾ। ਸਾਚ ਕਹੋ ਸੁਣ ਲਿਹੋ ਸਬੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਏ। ਬਾਬਾ ਗੁਰਮੁਖ ਸਿੰਘ ਜੀ ਇੱਕ ਗੱਲ ਆਖਦੇ ਹੁੰਦੇ ਨੇ, ਤੁਸੀਂ ਕਿਸੇ ਦੇ ਘਰ ਚਲੇ ਜਾਓ, ਤੁਸੀਂ ਉਹਨਾਂ ਨੂੰ ਕਹੋ ਮੈਨੂੰ ਪਿਆਰ ਦਿਓ, ਕੋਈ ਨਹੀਂ ਦੇਗਾ। ਪਰ ਜੇ ਤੁਸੀਂ ਖੜ ਕੇ ਕਹਿ ਦਿਓ ਆਓ ਲੋਕੋ ਮੈਂ ਤੁਹਾਨੂੰ ਪਿਆਰ ਦਿਆਂ, ਹਜ਼ਾਰਾਂ ਲੋਕ ਤੁਹਾਡੇ ਕੋਲ ਆਉਣਗੇ। ਇਹ ਪਹਿਲ ਤੂੰ ਕਰਨੀ ਹੈ। ਪਿਆਰ ਅਸਾਂ ਦੇਣਾ ਹੈ, ਲੈਣਾ ਨਹੀਂ। ਦੇਵੇ ਤਾਂ ਠੀਕ ਹੈ, ਪਰ ਅਸੀਂ ਕਹਿੰਦੇ ਹਾਂ ਇਹਨੇ ਫਤਿਹ ਨਹੀਂ ਬੁਲਾਈ, ਅਸੀਂ ਕਿਉਂ ਬੁਲਾਈਏ? ਨਾ ਭਾਈ, ਉਹ ਨਹੀਂ ਬੁਲਾਉਂਦਾ, ਤੂੰ ਬੁਲਾ ਲੈ, ਤੂੰ ਪਿਆਰ ਕਰ, ਇਹ ਤੇਰਾ ਫਰਜ਼ ਹੈ। ਹੰਕਾਰ ਤੇ ਨਫ਼ਰਤ ਦੀ ਆਂਧੀ ਵਿੱਚ ਐ ਮੇਰੇ ਪਾਤਸ਼ਾਹ, ਜਿਵੇਂ ਤੁਸੀਂ ਮਲਮ ਤੇ ਪੱਟੀ ਦੇ ਦਿੱਤੀ ਸੀ, ਤੇ ਮਾਨੋ ਗਾਉਂਦਾ ਗਾਉਂਦਾ ਇਹੀ ਕੁਝ ਕਹਿ ਰਿਹਾ ਸੀ। ਭਾਵੇਂ ਕੋਈ ਮੋਮਨ ਵੇਖ ਰਿਹਾ, ਭਾਵੇਂ ਕੋਈ ਪਹਾੜੀ ਰਾਜਾ ਹੈ, ਕੋਈ ਹਿੰਦੂ ਹੈ, ਕੋਈ ਸਿੱਖ ਹੈ, ਪਾਣੀ ਮੂੰਹ ਵਿੱਚ ਦੇਂਦਾ ਹੋਇਆ ਇੱਕੋ ਹੀ ਪੁਕਾਰ ਹੈ, ਕਿਹੜੀ?

Hadi bir yaz. ਜਿਨ੍ਹਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕਰਕੇ ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ, ਗੁਰੂ ਰਾਮਦਾਸ ਜੀ ਮਹਾਰਾਜ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਚ ਝਾਤ ਮਾਰੀ, ਗਹਿਰੇ ਜਾ ਕਰਕੇ ਕਿ ਗੁਰੂਆਂ ਦੇ ਜੀਵਨ ਕੈਸੇ ਸਨ, ਕੈਸੀਆਂ ਕੈਸੀਆਂ ਸੇਵਾਵਾਂ ਗੁਰੂ ਮਹਾਰਾਜ ਨੇ ਕੀਤੀਆਂ ਆਪਣੇ ਜੀਵਨ ਵਿੱਚ, ਤੇ ਫਿਰ ਬਈ ਸੰਗਤਾਂ ਨੂੰ ਪ੍ਰੇਰਣਾ ਕੀਤੀ ਕਿ ਐਸੀਆਂ ਸੇਵਾਵਾਂ ਕਰਨ ਨਾਲ ਵਧੇਰੇ ਫਲ ਮਿਲਦੇ ਹਨ। ਪਾਈਸਾ ਭਾਈ ਗੁਰਦਾਸ ਜੀ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਉਹਨਾਂ ਦੇ ਜੀਵਨ ਵਿੱਚ ਝਾਤ ਮਾਰੀ ਤੇ ਕੀ ਦੇਖਿਆ ਕਿ ਬਈ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੇਵਾ ਕੀਤੀ, ਉਹਨਾਂ ਨੂੰ ਰੋਜ਼ ਇਸ਼ਨਾਨ ਕਰਵਾਇਆ, ਤੇ ਫਿਰ ਇੱਕ ਦਿਨ ਐਸਾ ਆਇਆ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਪਾਸੋਂ ਅਨੇਕਾਂ ਫਲ ਪ੍ਰਾਪਤ ਕੀਤੇ। ਸਾਡੇ ਦੇਸ਼ ਦੇ ਵਿੱਚ ਗੰਗਾ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਸਨਾਤਨ ਤੋਂ ਸਨਾਤਨ ਗੰਗਾ ਦੀ ਪੂਜਾ ਕੀਤੀ ਜਾਂਦੀ ਹੈ ਤੇ ਗੁਰੂ ਅਮਰਦਾਸ ਜੀ ਅਜੇ ਗੁਰੂ ਨਹੀਂ ਸਨ ਬਣੇ, ਬਾਬਾ ਅਮਰਦਾਸ ਜੀ ਸਨ 72 ਸਾਲ ਦੀ ਉਮਰ ਤੱਕ ਆਪਣੇ ਜੀਵਨ ਵਿੱਚ ਹਰ ਸਾਲ ਮੰਡਲੀ ਦੇ ਨਾਲ ਹਰੀਦੁਆਰ ਜਾਇਆ ਕਰਦੇ ਸਨ ਤੇ ਹਰੀਦੁਆਰ ਜਾ ਕਰਕੇ ਪਾਠ ਪੂਜਾ ਕਰਨੀ, ਸੰਤਾਂ ਦਾ ਸੰਗ ਕਰਨਾ ਤੇ ਫਿਰ ਬਈ ਗੰਗਾ ਦਾ ਇਸ਼ਨਾਨ ਕਰਨਾ ਤੇ ਗੰਗਾ ਦੇ ਇਸ਼ਨਾਨ ਕਰਨ ਦਾ ਫਲ ਪ੍ਰਾਪਤ ਕਰਨਾ। ਇੱਕ ਦਿਨ ਐਸਾ ਆਇਆ, ਇਸ਼ਨਾਨ ਕੀਤਾ, ਜਿੱਥੇ ਆਸਣ ਲਗਾਇਆ ਸੀ ਉੱਥੇ ਨਾਲ ਹੀ ਪੰਡਿਤ ਜੀ ਦਾ ਆਸਣ ਸੀ। ਪੰਡਿਤ ਜੀ ਬੜੇ ਵਿਦਵਾਨ। ਪੰਡਿਤ ਜੀ ਨੇ ਦੇਖਿਆ ਬਾਬਾ ਅਮਰਦਾਸ ਜੀ ਦੇ ਪੈਰਾਂ ਦੇ ਵਿੱਚ ਪਦਮ ਹੈ। ਇਹ ਪਦਮ ਭਗਵਾਨ ਕ੍ਰਿਸ਼ਨ ਮਹਾਰਾਜ ਦੇ ਪੈਰ ਦੇ ਵਿੱਚ ਸੀ ਤੇ ਪੰਡਿਤ ਜੀ ਨੇ ਕਿਹਾ, ਬਾਬਾ ਜੀ ਆਪ ਦੇ ਪੈਰ ਦੇ ਵਿੱਚ ਤੇ ਪਦਮ ਹੈ ਤੇ ਇਹ ਪਦਮ ਆਮ ਮਨੁੱਖ ਦੇ ਪੈਰ ਵਿੱਚ ਨਹੀਂ ਹੁੰਦਾ। ਜਿਹਦੇ ਪੈਰ ਵਿੱਚ ਹੋਵੇ ਉਹ ਜਾਂ ਤੇ ਰਾਜਿਆਂ ਦਾ ਰਾਜਾ ਬਣਦਾ ਹੈ, ਸੁਲਤਾਨ ਬਣਦਾ ਹੈ, ਜਾਂ ਫਿਰ ਸੰਤਾਂ ਦਾ ਮਹਾਨ ਸੰਤ ਬਣਦਾ ਹੈ ਜਿਹੜਾ ਸਾਰਿਆਂ ਨੂੰ ਪਰਮਾਤਮਾ ਨਾਲ ਜੋੜਦਾ ਹੈ। ਸੁਣ ਕੇ ਹੈਰਾਨ ਹੋਏ। ਲਗਨ ਬੜੀ ਸੀ ਪਰਮਾਤਮਾ ਦੇ ਚਰਨਾ ਕਮਲਾਂ ਦਾ ਧਿਆਨ ਤਰਨ ਦੇ। ਸਮਾਂ ਹੋਇਆ ਖਾਣ ਦਾ ਤੇ ਪੰਡਿਤ ਜੀ ਨੇ ਪੁੱਛ ਲਿਆ, ਬਾਬਾ ਜੀ ਆਪ ਦੇ ਗੁਰੂ ਕੌਣ ਹਨ? ਗੁਰੂ ਧਾਰਨ ਨਹੀਂ ਸੀ ਕੀਤਾ ਤੇ ਜਦੋਂ ਇਨਕਾਰ ਕੀਤਾ ਕਿ ਮੇਰਾ ਅਜੇ ਗੁਰੂ ਕੋਈ ਨਹੀਂ ਤੇ ਪੰਡਿਤ ਜੀ ਨੇ ਕਿਹਾ, ਮੈਂ ਆਪਣਾ ਜਨਮ ਭ੍ਰਿਸ਼ਟ ਨਹੀਂ ਕਰਨਾ, ਮੈਂ ਆਪ ਦੇ ਨਾਲ ਪ੍ਰਸ਼ਾਦਾ ਨਹੀਂ ਛਕ ਸਕਦਾ। ਆਪ ਨੇ ਗੁਰੂ ਧਾਰਨ ਨਹੀਂ ਕੀਤਾ। ਕਹਿੰਦੇ ਹਨ ਨਿਗੁਰੇ ਦਾ ਨਾਂ ਬੁਰਾ, ਕਲੇਜੇ ਦੇ ਵਿੱਚ ਤੀਰ ਲੱਗਾ, ਉਦਾਸ ਚਿੱਤ ਆਪਣੇ ਘਰ ਵੱਲ ਨੂੰ ਪੁੱਜੇ। ਰਾਤ ਸਾਰੀ ਨੀਂਦ ਨਹੀਂ ਆਈ ਤੇ ਅੰਮ੍ਰਿਤ ਵੇਲਾ ਹੋਇਆ ਕਿ ਸੁਣਦੇ ਹਨ ਕਿ ਨਾਲ ਦੇ ਘਰੋਂ, ਭਰਾ ਦੇ ਘਰੋਂ ਉਹਨਾਂ ਦੀ ਨੂੰਹ ਰਾਣੀ ਜਪਜੀ ਸਾਹਿਬ ਦਾ ਪਾਠ ਕਰ ਰਹੀ ਹੈ। ਜਿਉਂ ਜਿਉਂ ਪਾਠ ਸੁਣ

ਦਾ ਮਨ ਟਿਕਾ ਵਿੱਚ ਆ ਗਿਆ। ਨੂੰ ਰਾਣੀ ਕੋਲੋਂ ਪੁੱਛਿਆ ਜਾ ਕਰਕੇ, ਬੱਚੀ ਇਹ ਜੋ ਪਾਠ ਕਰ ਰਹੀ ਹੈ ਇਹ ਕਿਸਦਾ ਉਚਾਰਨ ਕੀਤਾ ਹੋਇਆ ਹੈ? ਅੱਗੋਂ ਜਵਾਬ ਮਿਲਿਆ, ਪਿਤਾ ਜੀ ਇਹ ਤੇ ਬਾਬਾ ਨਾਨਕ ਜੋ ਕਲਯੁਗ ਦੇ ਅਵਤਾਰ ਆਏ ਸੰਸਾਰ ਤੇ ਉਹਨਾਂ ਦੀ ਪਵਿੱਤਰ ਬਾਣੀ ਹੈ। ਉਹਨਾਂ ਨੇ ਕਿਹਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਮਾਨੋ ਗਿਆਨ ਹੁੰਦਾ ਗਿਆ। ਬੱਚੀ ਦੇ ਪ੍ਰਵਚਨ ਸੁਣੇ ਬਾਬਾ ਅਮਰਦਾਸ ਜੀ ਚੈਨ ਨਾਲ ਕਰ ਨਹੀਂ ਬੈਠੇ, ਉਸੇ ਵੇਲੇ ਜਾਂ ਗੁਰੂ ਅੰਗਦ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ। ਅੱਗੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪਿਆਰ ਕੀਤਾ, ਸਤਿਕਾਰ ਕਰਨ ਲੱਗੇ ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ, ਗੁਰੂ ਮਹਾਰਾਜ ਮੈਂ ਅੱਜ ਕੁੜਮ ਬਣ ਕੇ ਨਹੀਂ ਆਇਆ। ਮੈਂ ਜਾਣਦਾ ਹਾਂ ਕਿ ਆਪ ਮੇਰੇ ਛੋਟੇ ਭਰਾ ਦੇ ਸਦਕੇ ਮੇਰਾ ਸਤਿਕਾਰ ਕਰਨਾ ਚਾਹੁੰਦੇ ਹੋ, ਪਰ ਮੈਂ ਤੇ ਅੱਜ ਦਾਸ ਬਣ ਕੇ ਆਇਆ ਹਾਂ। ਅੱਜ ਤੇ ਮੈਂ ਆਪਣੀ ਝੋਲੀ ਖੈਰ ਪਵਾਉਣ ਆਇਆ ਹਾਂ, ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣਾ ਸੇਵਕ ਬਣਾ ਲਵੋ। ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਆਪ ਤੇ ਮਾਲਕ ਹੋ, ਘਰ ਦੇ ਮਾਲਕ ਹੋ, ਆਏ ਹੋ ਤੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨੀ ਸ਼ੁਰੂ ਕਰ ਦਿਓ। ਦੇਖਦੇ ਦੇਖਦੇ ਬਾਬਾ ਅਮਰਦਾਸ ਜੀ ਸਾਰਾ ਦਿਨ ਸੰਗਤ ਦੀ ਸੇਵਾ ਕਰਦੇ, ਲੱਕੜਾਂ ਟੋਂਦੇ, ਲੰਗਰ ਦੇ ਵਿੱਚ ਪ੍ਰਸ਼ਾਦੇ ਪਕਾਉਂਦੇ, ਸੰਗਤਾਂ ਨੂੰ ਛਕਾਉਂਦੇ ਤੇ ਫਿਰ ਗੁਰੂ ਮਹਾਰਾਜ ਦੀ ਵੀ ਸੇਵਾ ਕਰਦੇ। ਰਾਤ ਪੈ ਜਾਂਦੀ ਤੇ ਸਾਰੇ ਸੇਵਕ ਸੌਂ ਜਾਂਦੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਹ ਗਾਗਰ ਲੈ ਕੇ ਬਿਆਸ ਵੱਲ ਚੱਲ ਪੈਂਦੇ। ਬਾਬਾ ਅਮਰਦਾਸ ਜੀ ਇੱਕ ਦਿਨ ਜਦੋਂ ਬਿਆਸ ਤੋਂ ਗਾਗਰ ਚੁੱਕ ਕੇ ਪੁੱਠੇ ਪੈਰੀਂ ਆ ਰਹੇ ਸਨ ਤੇ ਜੁਲਾਹੀ ਦੇ ਤਾਣੇ ਪੇਟੇ ਨਾਲ ਪੈਰ ਦਾ ਅੰਗੂਠਾ ਲੱਗ ਗਿਆ, ਡਿੱਗ ਪਏ। ਆਵਾਜ਼ ਆਈ ਅੰਦਰੋਂ ਜੁਲਾਹੀ ਨੇ ਕਿਹਾ ਕਿ ਕੌਣ ਹੋ ਸਕਦਾ ਹੈ? ਜੁਲਾਹੇ ਨੇ ਵੀ ਕਿਹਾ ਕੌਣ ਹੋ ਸਕਦਾ ਹੈ ਤੇ ਜੁਲਾਹੀ ਨੇ ਫਿਰ ਕਹਿ ਦਿੱਤਾ, ਹੋਵੇਗਾ ਉਹ ਹੀ ਅਮਰੂ ਨੇ ਥਾਵਾਂ। ਕਹਿਣ ਦੀ ਦੇਰ ਸੀ, ਇਧਰੋਂ ਅੰਤਰਯਾਮੀ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਅੰਤਰ ਧਿਆਨ ਹੋਏ ਸਨ, ਜਿਹੜੇ ਪਤਾ ਚੱਲ ਗਿਆ ਕਿ ਅੱਜ ਮੇਰਾ ਸੇਵਕ ਜਿਸਨੂੰ ਨੇ ਥਾਵਾਂ ਕਿਹਾ ਹੈ, ਇਤਨੀ ਸੇਵਾ ਕਰਨ ਵਾਲਾ, ਕਰੜੀ ਸੇਵਾ ਕਰਨ ਵਾਲਾ ਜਿਸਨੂੰ ਨਿਥਾਵਾਂ ਕਿਹਾ ਹੈ, ਉਸਨੂੰ ਤੇ ਨਿਥਾਵਿਆਂ ਦੇ ਥਾਮ ਹੋਣਾ ਚਾਹੀਦਾ ਹੈ। ਬਸ ਭਗਤੀ ਪ੍ਰਵਾਨ ਹੋਈ, ਸੇਵਾ ਪ੍ਰਵਾਨ ਹੋਈ ਤੇ ਜਿਉਂ ਹੀ ਆ ਕਰਕੇ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਇਆ ਤੇ ਇਸ਼ਨਾਨ ਕਰਕੇ ਬਿਠਾਇਆ ਤਖ਼ਤ ਤੇ ਵਰ ਦੇਣੇ ਸ਼ੁਰੂ ਕਰ ਦਿੱਤੇ। ਬਈ ਬਾਬਾ ਅਮਰਦਾਸ ਜੀ ਤੁਸੀਂ ਤੇ ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ, ਨਿਓਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਪੱਤਿਆਂ ਦੀ ਪੱਤ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਸੇਵਾ ਨੂੰ ਜਦੋਂ ਪ੍ਰਵਾਨ ਹੋਇਆ ਦੇਖਿਆ ਤੇ ਫਿਰ ਬਈ ਕਵਿਤ ਦੇ ਵਿੱਚ ਕਲਮਬੱਧ ਕੀਤਾ, ਇਸ ਕਾਰਨ ਕਰਕੇ ਕਿ ਆਉਣ ਵਾਲੇ ਸੰਸਾਰ ਦੇ ਸੇਵਕਾਂ ਨੂੰ ਪਤਾ ਚੱਲ ਜਾਵੇ ਕਿ ਇੱਕ ਗੁਰਸਿੱਖ ਨੂੰ ਇਸ਼ਨਾਨ ਕਰਨ ਦਾ ਕਿਤਨਾ ਕੁ ਫਲ ਮਿਲ ਸਕਦਾ ਹੈ। ਮਗਰ ਉਹ ਗੁਰਸਿੱਖ ਹੋਵੇ ਗੁਰੂ

20 ਰੁਪਈਏ ਦਿੱਤੇ ਸਨ ਕਿ ਬੱਚੇ ਕੋਈ ਖਰਾ ਸੌਦਾ ਕਰਕੇ ਆਓ, ਸੱਚਾ ਸੌਦਾ ਕਰਕੇ ਆਓ। 20 ਰੁਪਈਏ ਲੈ ਕੇ ਚੱਲ ਪਏ, ਜਾਣਾ ਤੇ ਸੀ ਚੂੜਕਾਣੇ, ਮਗਰ ਰਸਤੇ ਦੇ ਵਿੱਚ ਹੀ ਇੱਕ ਸਾਧੂ ਤੇ ਸੰਤਾਂ ਦੀ ਮੰਡਲੀ ਨਜ਼ਰ ਆ ਗਈ। ਐਸੀ ਮੰਡਲੀ ਜਿਹੜੇ ਕਈ ਚਿਰਾਂ ਤੋਂ, ਅਨੇਕਾਂ ਦਿਨਾਂ ਤੋਂ ਪਰਮੇਸ਼ਵਰ ਦੀ ਆਸ ਵਿੱਚ ਬੈਠੇ ਸਨ।

ਦਾ ਕਰੇਗਾ ਤੇ ਤਾਂ ਹੀ ਛਕਾਂਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਨਿਗਾਹ ਪੈ ਗਈ। ਬਾਲਪਨ ਵਿੱਚ ਹੀ ਬਾਬਾ ਨਾਨਕ ਸੰਤਾਂ ਦੀ ਮੰਡਲੀ ਵਿੱਚ ਜਾ ਬੈਠੇ, ਸਿਮਰਨ ਤੇ ਬੈਠ ਗਏ, ਭਜਨ ਸਿਮਰਨ

ਰਾਜਾ ਹੀ ਨਹੀਂ ਕੋਈ ਰੰਕ ਵੀ ਸੇਵਾ ਕਰ ਸਕਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਮਟਕਾ ਲਿਆ, ਇੱਕ ਮਗ ਲਿਆ ਤੇ ਆਂਦੇ ਜਾਂਦੇ ਰਾਹੀਆਂ ਨੂੰ ਪਾਣੀ ਪਿਲਾਣਾ ਸ਼ੁਰੂ ਕਰ ਦਿੱਤਾ। ਬਈ ਜਿੱਥੇ ਪਾਣੀ ਪਿਲਾਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ, ਅੱਜ ਉੱਥੇ ਗੁਰੂ ਨਾਨਕ ਪਿਆਓ ਦਾ ਗੁਰਦੁਆਰਾ ਬਣਿਆ ਹੋਇਆ ਹੈ। ਸੰਗਤਾਂ ਜਾਂਦੀਆਂ ਹਨ, ਪਿਆਸੀਆਂ ਜਾਂਦੀਆਂ ਹਨ, ਤ੍ਰਿਪਤ ਹੋ ਕੇ ਆਉਂਦੀਆਂ ਹਨ, ਮਨ ਦੀਆਂ ਆਸ਼ਾਵਾਂ ਲੈ ਕੇ ਜਾਂਦੀਆਂ ਹਨ, ਮਨੋ ਕਾਮਨਾ ਪੂਰੀਆਂ ਕਰਵਾ ਕੇ ਆਉਂਦੀਆਂ ਹਨ। ਬਾਬਾ ਨਾਨਕ ਜੀ ਦੀ ਇਸ ਪ੍ਰੇਰਣਾ ਨੂੰ ਲੈ ਕਰਕੇ, ਇਸ ਸੇਵਾ ਨੂੰ ਸਾਹਮਣੇ ਰੱਖਦੇ ਹੋਏ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਰਿਆਂ ਨੂੰ

ਝਾਤ ਮਾਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਤੇ ਜੀਵਨ ਵਿੱਚ ਝਾਤ ਮਾਰ ਕੇ ਦੇਖਿਆ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਮਹਾਨ ਸੇਵਾ ਕੀ ਹੋਈ।

ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਕਹਿੰਦੇ ਨੇ ਸੋਢੀ ਪਾਤਸ਼ਾਹ ਰਾਮਦਾਸ ਜਿਨ੍ਹਾਂ ਨੂੰ ਸਤਿਗੁਰੂ ਜਾਣਿਆ ਤੇ ਸਤਿਗੁਰੂ ਜਾਣ ਕੇ ਪੂਜਾ ਕੀਤੀ, ਜਿਨ੍ਹਾਂ ਨੇ ਫਿਰ ਇਤਨੀ ਕਮਾਈ ਕੀਤੀ ਕਿ ਮਾਨੋ ਉਸ ਪਰਮਾਤਮਾ ਦੇ ਸ਼ਬਦ ਦੀ ਜੋਤ ਨੂੰ ਅੰਮ੍ਰਿਤਸਰ ਹਰੀ ਮੰਦਰ ਦੇ ਵਿੱਚ ਟਿਕਾ ਦਿੱਤਾ, ਬਈ ਜੋ ਵੀ ਆਵੇ ਉਸ ਜੋਤ ਦੇ ਦਰਸ਼ਨ ਕਰੇ। ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਹਰ ਇੱਕ ਨੂੰ ਜੋਤ ਦਾ ਪ੍ਰਗਟਾਵਾ ਕੀਤਾ। ਇਹ ਹੁਕਮ ਹੋਇਆ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਕਿ ਜਾਓ ਬਾਈ, ਹੁਣ ਇੱਥੇ ਬੜੀ ਸੇਵਾ ਹੋ ਗਈ ਗੋਇੰਦਵਾਲ।

ਨੂੰ ਉਸ ਪਰਮਾਤਮਾ ਦੀ ਜੋਤ ਨੂੰ ਹਰੀ ਮੰਦਰ ਦੇ ਵਿੱਚ ਟਿਕਾ ਦਿੱਤਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀ ਨੇ, ਤੈਸਾ

ਜਿਹੜਾ ਆਪ ਜੁੜਿਆ ਹੋਵੇ ਪਰਮਾਤਮਾ ਦੇ ਨਾਲ ਤੇ ਫਿਰ ਦੂਸਰੇ ਤੇ ਕਰੇ ਕਿਰਪਾ ਤੇ ਦੂਸਰੇ ਨੂੰ ਵੀ ਸ਼ਬਦ ਦੇ ਨਾਲ ਜੋੜ ਦੇਵੇ। ਫਰਮਾਨ ਆਉਂਦਾ ਹੈ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ। ਬਈ ਜਿਹੜਾ ਆਪ ਜੁੜਿਆ ਹੋਵੇ ਪਰਮਾਤਮਾ ਨਾਲ ਤੇ ਫਿਰ ਦੂਸਰੇ ਨੂੰ ਪਰਮਾਤਮਾ ਦੇ ਸ਼ਬਦ ਨਾਲ ਜੋੜ ਦੇਵੇ, ਭਾਈ ਸਾਹਿਬ ਕਹਿੰਦੇ ਹਨ ਮਾਨੋ ਉਸ ਨੂੰ ਸੱਤ ਸੋਨੇ ਦੇ ਮੰਦਰ ਬਣਾ

बुढ़ा हो से फरीद कमल लगी दे, बुढ़ा हो से फरीद कमल लगी दे जैसा।

कह कबीर सुमरे प्राणी, कह कबीर सुमरे प्राणी।

समझ अचेत चेत मन मेरे, समझ अचेत चेत मन मेरे, कथे संत

ਜਾਵਾਂ ਜਾਣੀ ਜੀ ਉਤਲਾ ਵਿਵਹਾਰ ਗਏ ਜੱਕੋ ਤੂੰ ਜਾਣੋ ਜੀ ਉਤਲਾ ਵਿਵਹਾਰ ਗਏ ਜੱਕੋ ਤੂੰ ਜਾਣੋ ਨਾਨਕ ਹਰ ਗੁਣ ਗਾਏ ਲੈ ਸਭ ਸੁਖ ਸਮਾਨ।

हरजसरे मन गायले हरजस रे मन गायले जो संगीत है तेरो असर बे

काल ब्याल जो पड़ो डूने मुख पसारे नीत आज काल फोन तो एक रस है।

ਜਹ ਸਾਹਿਬ ਕੀ ਬਾਤ ਜੇ ਆਖਾਏ ਕਹੋ ਨਾਨਕ ਕਿਆ ਦੀਜੇ ਸੀਸ ਬੰਦੇ ਕਰ ਬੈਸਣ ਦੀਜੇ ਬਿਨ ਸਿਰਸ

गुरु भाई गुरु भाई गुरु भाई।

कौन कर रहे है। ए बेनती कर रहे है भीखम शाह, जो जात का मुसलमान है, पंजाब की धरती का रहण वाला, आज भीखम शाह जदों सुबह नमाज अदा करन लगा, भीखम शाह दे नाल सारे मुरीद भी सन, और जिस वेले पश्चिम वाल भीखम शाह नमाज पढ़न वास्ते खड़ा होया, तां भीखम शाह नू अदुति प्रकाश दे दर्शन होए, तां भीखम शाह ने सजदा पश्चिम वाल करन दी बजाए पूर्व वाल कीता। सारे मुरीद पुछन लगे, आ भीखम शाह जी, आज तक तुसी रोज इतनी उम्र बीत गई, सजदा पश्चिम वाल करके नमाज अदा करते हो, क्योंकि हर एक मुसलमान पश्चिम वाल सजदा करके नमाज अदा करता, ते आज तुसी पूर्व वाल क्यों सजदा कीता है? तां भीखम शाह कहन लगा, जिस खुदावंद नू मैं रोज पश्चिम वाल नमाज अदा करता सां, आज उसने पूर्व दे विच पटने शहर दे विच जन्म लिता है। साथ सगत बोलो श्री। सारे मुरीद हैरान रह गए। भीखम शाह कहन लगा, हां जे मेरे ऊपर विश्वास नहीं तां फिर सारे चलो पटने दी धरती ते, किथे बिहार दी राजधानी पटना, किथे पंजाब पटियाले दे कोल रहण वाला भीखम शाह अपने मुरीदां नू लै के, उस वेले कोई रेल गड्डियां दे साधन नहीं सन, एक घुड़सवारी दे साधन होया करदे सन, अपने मुरीदां नू नाल लै के कितने दिन यात्रा करदा होया, जदों भीखम शाह उस स्थान ते आ पहुंचिया जिथे माता गुजरी दी कुख विचों धन गुरु तेग बहादुर सच्चे पातशाह दे घर गोबिंद राय जी प्रगटे। धन गुरु गोबिंद सिंह सच्चे पातशाह दे दर्शन करन भीखम शाह पंजाब तो तुर के पटने दी धरती ते आया, और आके अरदास कीती के मैनू एक वरा उस बालक दे दर्शन कराओ जिसने तुहाडे घर जन्म लिता है। माता गुजरी धन गुरु गोबिंद सिंह सच्चे पातशाह दे माता जी, माता गुजरी जी कहन लगे, अजे साडा जो ए लाल है बहुत छोटा है, ए बालक छोटा है, असी अजे 40 दिन भी नहीं होए, इनू बाहर नहीं कढ़ना, किते नजर ना लग जावे किसे दी। भीखम शाह कहन लगा, मैं तां होर कुछ नहीं मंगदा, तुहाडे कोलों पैसा नहीं मंगदा, कोई पदार्थ नहीं मंगदा, मैं तां इतनी दूरों चल के आया हां अपने मुरीदां दे नाल सिर्फ इस वास्ते के एक वरा मैनू गोबिंद राय जी दे दर्शन करा दे। साथ सगत बोलो श्री। ता मामा कृपाल जी धन गुरु गोबिंद सिंह सच्चे पातशाह दे मामा सन, माता गुजरी दे पाई, कहन लगे, चंगा तेनू दर्शन कराउंदे हां फकीर, आ भीखम शाह तेनू दर्शन कराउंदे हां, क्योंकि तेरे मन विच जो प्यार है वह सच्चा प्यार लगदा है। मामा कृपाल जी गोबिंद राय जी नू दुशाले विच लपेट के जदों लै के आए, दलीजा विच खड़ोते हुए आख्या, इथों ही दर्शन कर लो, अजे गोबिंद राय जी नू दलीज विचों बार कढ़न दी आग्या नहीं मिली।
ਦਸ਼ਾਲੇ ਵਿੱਚ ਲਪੇਟੇ ਹੋਏ। ਜਦੋਂ ਗੋਬਿੰਦ ਰਾਏ ਜੀ ਦੇ ਸੋਹਣੇ ਮੁਖੜੇ ਦੇ ਦਰਸ਼ਨ ਕੀਤੇ ਭੀਖਮ ਸ਼ਾਹ ਨੇ, ਤਾਂ ਭੀਖਮ ਸ਼ਾਹ ਨੇ ਆਖਿਆ, ਤੂੰ ਉਹੀ ਹੈ ਜਿਸ ਨੂੰ ਮੈਂ ਰੋਜ਼ 5 ਵਾਰਾਂ ਨਮਾਜ਼ ਪੜ੍ਹ ਕੇ ਮਨਾਉਂਦਾ ਰਿਹਾ। ਤੂੰ ਗੋਬਿੰਦ ਰਾਏ ਉਸ ਅੱਲਾਹ ਦਾ ਰੂਪ ਹੈ। ਸਾਧ ਸੰਗਤ ਬੋਲੋ ਸ੍ਰੀ ਵੇਖਣ ਵਾਲੀਆਂ ਅੱਖਾਂ ਜੋ ਮਿਲ ਗਈਆਂ, ਜਿਸ ਨੂੰ ਵੀ ਪ੍ਰਭੂ ਦੇ ਵੇਖਣ ਦੀਆਂ ਅੱਖਾਂ ਪ੍ਰਾਪਤ ਹੋਈਆਂ ਉਸੇ ਨੇ ਹੀ ਪਛਾਣਿਆ। ਭੀਖਮ ਸ਼ਾਹ ਡੰਡੌਤ ਵਿੱਚ ਪੈ ਗਿਆ। ਜਿਤਨੇ ਮੁਰੀਦ ਨਾਲ ਆਏ ਸਨ ਉਹਨਾਂ ਦੇ ਮਨ ਵਿੱਚ ਸੰਸਾ ਆ ਗਿਆ, ਸੰਕੋਚ ਆ ਗਿਆ ਕਿ ਅਸੀਂ ਭੀਖਮ ਸ਼ਾਹ ਦੇ ਮੁਰੀਦ ਹਾਂ, ਲੇਕਿਨ ਭੀਖਮ ਸ਼ਾਹ ਇਹ ਕੀ ਕਰ ਰਿਹਾ? ਇੱਕ ਬਾਲਕ ਅੱਗੇ ਮੱਥੇ ਟੇਕ ਰਿਹਾ? ਤਾਂ ਭੀਖਮ ਸ਼ਾਹ ਕਹਿਣ ਲੱਗਾ ਆਪਣੇ ਮੁਰੀਦਾਂ ਨੂੰ ਕਿ ਤੁਹਾਡੇ ਮਨ ਵਿੱਚ ਇਸ ਬਾਲਕ ਦੇ ਵਾਸਤੇ ਸੰਸਾ ਆਇਆ ਤਾਂ ਮੈਂ ਹੁਣੇ ਦੂਰ ਕਰ ਦਿੰਦਾ। 2 ਮਿੱਟੀ ਦੀ ਕੁੱਜੀਆਂ ਮੰਗਾਈਆਂ। ਭੀਖਮ ਸ਼ਾਹ ਨੇ 1 ਮਿੱਟੀ ਦੀ ਕੁੱਜੀ ਵਿੱਚ ਮਿਸਰੀ ਪਾ ਕੇ ਸੱਜੇ ਹੱਥ ਵਿੱਚ ਰੱਖ ਲਈ, 1 ਮਿੱਟੀ ਦੀ ਕੁੱਜੀ ਮਿਸਰੀ ਪਾ ਕੇ ਖੱਬੇ ਹੱਥ ਵਿੱਚ ਰੱਖ ਲਈ, ਔਰ ਆਪਣੇ ਮਨ ਵਿੱਚ ਇਹ ਸੰਕਲਪ ਕੀਤਾ ਔਰ ਮੁਰੀਦਾਂ ਨੂੰ ਦੱਸਿਆ ਕਿ ਬਈ ਅਸੀਂ ਇਹ ਦੋਨੋਂ ਕੁੱਜੀਆਂ ਹੱਥ ਵਿੱਚ ਲੈ ਕੇ ਬਾਲਕ ਦੇ ਅੱਗੇ ਖਲੋਵਾਂਗੇ। ਜੇ ਤਾਂ ਇਸ ਬਾਲਕ ਨੇ ਸੱਜੀ ਕੁੱਜੀ ਉੱਤੇ ਹੱਥ ਰੱਖਿਆ ਤਾਂ ਅਸੀਂ ਸਮਝਾਂਗੇ ਇਹ ਹਿੰਦੂਆਂ ਵਾਸਤੇ ਆਇਆ, ਤੇ ਜੇ ਇਸਨੇ ਖੱਬੀ ਕੁੱਜੀ ਤੇ ਹੱਥ ਰੱਖਿਆ ਤਾਂ ਅਸੀਂ ਸਮਝਾਂਗੇ ਇਹ ਮੁਸਲਮਾਨਾਂ ਲਈ ਸੰਸਾਰ ਤੇ ਆਇਆ। ਜਦੋਂ ਭੀਖਮ ਸ਼ਾਹ ਦੋਨੋਂ ਕੁੱਜੀਆਂ ਲੈ ਕੇ ਗੋਬਿੰਦ ਰਾਏ ਜੀ ਦੇ ਅੱਗੇ ਖਲੋਤਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਜੇ ਬਾਲਕ ਰੂਪ ਵਿੱਚ ਸਨ, ਤਾਂ ਆਪ ਦਾ ਨਾਮ ਗੋਬਿੰਦ ਰਾਏ ਸੀ। ਦੋਨੋਂ ਹੱਥਾਂ ਦੀ ਕੁੱਜੀਆਂ ਲੈ ਕੇ ਜਦੋਂ ਭੀਖਮ ਸ਼ਾਹ ਖੜੋਤਾ ਗੋਬਿੰਦ ਰਾਏ ਜੀ ਦੇ ਅੱਗੇ, ਤਾਂ ਗੋਬਿੰਦ ਰਾਏ ਜੀ ਨੇ ਦੁਸ਼ਾਲੇ ਦੇ ਵਿੱਚੋਂ ਆਪਣੇ ਦੋਨੋਂ ਹੱਥ ਬਾਹਰ ਕੱਢ ਕੇ ਉਹਨਾਂ ਦੋਨੋਂ ਮਿੱਟੀਆਂ ਦੀ ਕੁੱਜੀਆਂ ਉੱਤੇ ਰੱਖ ਦਿੱਤੇ। ਸਾਧ ਸੰਗਤ ਬੋਲੋ ਸ੍ਰੀ ਭੀਖਮ ਸ਼ਾਹ ਕਹਿਣ ਲੱਗਾ, ਦੇਖਿਆ ਮੈਂ ਕਿਹਾ ਸੀ ਨਾ ਇਹ ਬਾਲਕ ਇਹ ਆਮ ਬਾਲਕ ਨਹੀਂ ਹੈ, ਇਹ ਤਾਂ ਖੁਦਾ ਦਾ ਨੂਰ ਹੈ, ਇਹ ਹਿੰਦੂਆਂ ਵਾਸਤੇ ਵੀ ਆਇਆ ਹੈ, ਇਹ ਮੁਸਲਮਾਨਾਂ ਲਈ ਵੀ ਆਇਆ, ਇਹ ਸਭ ਦਾ ਸਾਂਝਾ ਪੀਰ ਹੈ, ਇਹ ਸਭ ਦਾ ਸਾਂਝਾ ਗੁਰੂ ਹੈ। ਤਾਂ ਹੁਣ ਭੀਖਮ ਸ਼ਾਹ ਔਰ ਸਾਰੇ ਮੁਰੀਦ ਗੋਬਿੰਦ ਰਾਏ ਜੀ ਦੇ ਚਰਨਾਂ ਵਿੱਚ ਡੰਡੌਤ ਵਿੱਚ ਪੈ ਗਏ ਤੇ ਕੀ ਅਰਦਾਸ ਕਰਦੇ ਹਨ, ਆਓ ਅਸੀਂ ਵੀ ਕਰੀਏ।

ਜਦੋਂ ਗੋਬਿੰਦ ਰਾਏ ਜੀ ਕੁਛ ਵੱਡੇ ਹੋਏ, 4-5 ਸਾਲ ਦੇ ਲਗਭਗ, ਆਪ ਦੀ ਉਮਰ, ਰੋਜ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਤੇ ਗੰਗਾ ਦੇ ਕਿਨਾਰੇ ਖੇਲਣੇ ਜਾਂਦੇ ਸਨ। ਇਸ ਗੰਗਾ ਦੇ ਘਾਟ ਤੇ ਸ਼ਿਵ ਦੱਤ ਪੰਡਿਤ ਨਾਮ ਕਰਕੇ ਇੱਕ ਪੰਡਿਤ ਤਪੱਸਿਆ ਕਰਿਆ ਕਰਦਾ ਸੀ। 70 ਸਾਲ ਦੀ ਜਿਸ ਦੀ ਉਮਰ, ਸ਼੍ਰੀ ਰਾਮ ਚੰਦਰ ਭਗਵਾਨ ਜੀ ਦਾ ਉਪਾਸ਼ਕ ਸੀ। ਰੋਜ ਮੂਰਤੀ ਸ਼੍ਰੀ ਰਾਮ ਚੰਦਰ ਜੀ ਦੀ ਅੱਗੇ ਰੱਖ ਕੇ, ਪ੍ਰਸਾਦ ਅੱਗੇ ਰੱਖ ਕੇ ਅਰਦਾਸ ਕਰਦਾ ਸੀ, ਹੇ ਭਗਵਾਨ ਭੋਗ ਲਾਓ। ਔਰ ਇਸ ਸ਼ਿਵ ਦੱਤ ਪੰਡਿਤ ਨੂੰ ਇੱਕ ਵਾਰ ਆਪਣਾ ਦਰਸ਼ਨ ਦਿਓ ਪ੍ਰਭੂ, ਰੋਜ ਅਰਦਾਸ ਕਰੇ ਕਿ ਇਤਨੀ ਮੇਰੀ ਉਮਰ ਹੋ ਗਈ, ਹੁਣ ਮੈਂ ਬੁੱਢਾ ਹੋ ਚੱਲਿਆ ਹਾਂ, ਇੱਕ ਵਾਰ ਆਪਣਾ ਦਰਸ਼ਨ ਕਰਾ ਦਿਓ। ਕਿਤੇ ਐਸਾ ਨਾ ਹੋਵੇ ਕਿ ਤੇਰੇ ਦਰਸ਼ਨ ਕੀਤਿਆਂ ਬਗੈਰ ਹੀ ਇਸ ਦੇਹੀ ਵਿੱਚੋਂ ਪ੍ਰਾਣ ਨਿਕਲ ਜਾਣ। ਸਤਸੰਗਤ ਬੋਲੋ ਸ੍ਰੀ ਵਾਹਿਗੁਰੂ। ਔਰ ਫਿਰ ਮੈਨੂੰ ਆ ਤੇਰੇ ਦਰਸ਼ਨਾਂ ਵਾਸਤੇ ਫਿਰ ਜਨਮ ਲੈਣਾ ਪਵੇ, ਹੇ ਮੇਰੇ ਪ੍ਰਭੂ ਇੱਕ ਵਾਰ ਦਰਸ਼ਨ ਕਰਾਓ। ਤਾਂ ਅੱਜ ਜਦੋਂ ਅਰਦਾਸ ਕਰ ਰਿਹਾ, ਇਸ ਦੀ ਅਰਦਾਸ, ਕਿਉਂਕਿ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ, ਜਦੋਂ ਕੋਈ ਮਨ ਨਾਲ ਪ੍ਰੇਮ ਨਾਲ ਅਰਦਾਸ ਕਰਦਾ ਤਾਂ ਉਸਦੀ ਅਰਦਾਸ ਪ੍ਰਭੂ ਦੇ ਚਰਨਾਂ ਵਿੱਚ ਪਹੁੰਚਦੀ। ਗੋਬਿੰਦ ਰਾਏ ਜੀ ਖੇਡਦੇ ਹੋਏ ਆ ਗਏ ਤੇ ਪੰਡਿਤ ਸ਼ਿਵ ਦੱਤ ਨੂੰ ਵੇਖਿਆ ਕਿ ਬੇਨਤੀ ਕਰ ਰਿਹਾ, ਪ੍ਰਭੂ ਭੋਗ ਲਾਓ, ਪ੍ਰਸਾਦ ਅੱਗੇ ਰੱਖਿਆ, ਲੱਡੂਆਂ ਦਾ ਥਾਲ ਭਗਵਾਨ ਸ਼੍ਰੀ ਰਾਮ ਚੰਦਰ ਦੀ ਮੂਰਤੀ ਅੱਗੇ ਅਰਦਾਸ ਵਿੱਚ ਜੁੜਿਆ। ਤਾਂ ਹੀ ਗੋਬਿੰਦ ਰਾਏ ਜੀ ਨੇ ਆ ਕੇ ਥਾਲ ਵਿੱਚੋਂ ਇੱਕ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਪੰਡਿਤ ਸ਼ਿਵ ਦੱਤ ਨੇ ਦੇਖਿਆ ਕਿ ਕੋਈ ਬਾਲਕ ਹੈ ਔਰ ਥਾਲ ਵਿੱਚੋਂ ਪ੍ਰਸਾਦ ਦਾ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਤਾਂ ਪੰਡਿਤ ਸ਼ਿਵ ਦੱਤ ਨੂੰ ਬੜਾ ਕ੍ਰੋਧ ਆਇਆ, ਕਹਿਣ ਲੱਗਾ ਤੂੰ ਕੌਣ ਹੈ ਔਰ ਮੇਰੀ ਪੂਜਾ ਵਿੱਚ ਵਿਘਨ ਪਾ ਰਹੇ, ਜਾ ਚਲਾ ਜਾ ਇੱਥੋਂ, ਤੇ ਫਿਰ ਕੱਲ ਜਾਂ ਦੁਬਾਰਾ ਆ ਕੇ ਮੇਰੀ ਪੂਜਾ ਵਿੱਚ ਵਿਘਨ ਨਹੀਂ ਪਾਉਣਾ। ਸਾਹਿਬ ਜੀ ਚਲੇ ਗਏ ਬੱਚਿਆਂ ਨਾਲ ਖੇਡਦੇ ਹੋਏ ਗੋਬਿੰਦ ਰਾਏ ਜੀ ਅੱਗੇ। ਅਗਲੇ ਦਿਨ ਪੰਡਿਤ ਸ਼ਿਵ ਦੱਤ ਫਿਰ ਜਦੋਂ ਪੂਜਾ ਵਿੱਚ ਜੁੜਿਆ ਔਰ ਅਰਦਾਸ ਕੀਤੀ, ਭਗਵਾਨ ਭੋਗ ਲਾਓ, ਗੋਬਿੰਦ ਰਾਏ ਜੀ ਫਿਰ ਖੇਲਦੇ ਹੋਏ ਆਏ ਤੇ ਫਿਰ ਥਾਲ ਵਿੱਚੋਂ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਏ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਅੱਜ ਪੰਡਿਤ ਸ਼ਿਵ ਦੱਤ ਬੜੇ ਗੁੱਸੇ ਵਿੱਚ ਗੋਬਿੰਦ ਰਾਏ ਜੀ ਦੇ ਪਿੱਛੇ ਪਿੱਛੇ ਦੌੜਿਆ, ਪਕੜਨ ਵਾਸਤੇ ਅੱਗੇ ਅੱਗੇ ਗੋਬਿੰਦ ਰਾਏ ਜੀ, ਪਿੱਛੇ ਪਿੱਛੇ ਪੰਡਿਤ ਸ਼ਿਵ ਦੱਤ। ਗੋਬਿੰਦ ਰਾਏ ਜੀ ਦੌੜਦੇ ਹੋਏ ਮਾਤਾ ਗੁਜਰੀ ਦੀ ਗੋਦ ਵਿੱਚ ਜਾ ਬੈਠੇ, ਕਹਿਣ ਲੱਗੇ ਮਾਂ ਜੀ ਆ ਪੰਡਿਤ ਸਾਨੂੰ ਗੁੱਸਾ ਕਰਦਾ। ਤਾਂ ਹੀ ਪੰਡਿਤ ਸ਼ਿਵ ਦੱਤ ਵੀ ਆ ਪਹੁੰਚਿਆ, ਕਹਿਣ ਲੱਗਾ ਇਹ ਤੁਹਾਡਾ ਲਾਲ ਹੈ? ਹਾਂ ਮੇਰਾ ਲਾਲ ਹੈ। ਪੰਡਿਤ ਜੀ ਹੁਕਮ ਕਰੋ, ਕੀ ਗੱਲ ਹੈ? ਮਾਤਾ ਗੁਜਰੀ ਨੇ ਪੁੱਛਿਆ। ਤਾਂ ਕਹਿਣ ਲੱਗੇ ਅੱਜ 2 ਦਿਨ ਤੋਂ ਮੇਰੀ ਭਗਤੀ ਵਿੱਚ ਵਿਘਨ ਪਾ ਰਿਹਾ, ਮੈਂ ਪ੍ਰਸਾਦ ਰੱਖਦਾ ਹਾਂ ਭਗਵਾਨ ਰਾਮ ਜੀ ਦੀ ਮੂਰਤੀ ਅੱਗੇ ਕਿ ਪ੍ਰਭੂ ਭੋਗ ਲਾਓ, ਤੇ ਇਹ ਥਾਲ ਵਿੱਚੋਂ ਲੱਡੂ ਚੁੱਕੇ ਮੂੰਹ ਵਿੱਚ ਪਾ ਲੈਂਦਾ। ਤਾਂ ਗੋਬਿੰਦ ਰਾਏ ਜੀ ਕਹਿਣ ਲੱਗੇ ਮਾਂ ਜੀ ਅਸੀਂ ਤਾਂ ਇਹਦੀ ਭਗਤੀ ਵਿੱਚ ਕੋਈ ਵਿਘਨ ਨਹੀਂ ਪਾਉਂਦੇ, ਇਹ ਆਪ ਹੀ ਰੋਜ ਕਹਿੰਦਾ ਭੋਗ ਲਾਓ, ਤੇ ਅਸੀਂ ਜਦੋਂ ਪ੍ਰਸਾਦ ਚੁੱਕ ਕੇ ਭੋਗ ਲਾਇਆ ਤੇ ਸਾਨੂੰ ਗੁੱਸੇ ਕਰਦਾ। ਸਤਸੰਗਤ ਬੋਲੋ ਸ੍ਰੀ ਤਾਂ ਪੰਡਿਤ ਸ਼ਿਵ ਦੱਤ ਬੜੇ ਕ੍ਰੋਧ ਵਿੱਚ ਕਹਿਣ ਲੱਗਾ ਮੈਂ ਤੈਨੂੰ ਤਾਂ ਨਹੀਂ ਕਹਿੰਦਾ ਭੋਗ ਲਾਓ, ਮੈਂ ਤਾਂ ਆਪਣੇ ਇਸ਼ਟ ਸ਼੍ਰੀ ਰਾਮ ਚੰਦਰ ਜੀ ਨੂੰ ਕਹਿੰਦਾ ਹਾਂ ਭੋਗ ਲਾਓ, ਤੇ ਜੇ ਕੱਲ ਤੂੰ ਆਇਆ ਔਰ ਮੇਰੀ ਭਗਤੀ ਵਿੱਚ ਵਿਘਨ ਪਾਇਆ ਤਾਂ ਫਿਰ ਮੈਂ ਤੈਨੂੰ ਦੇਖ ਲਵਾਂਗਾ। ਉਸੇ ਨਾਲ ਬੋਲ ਕੇ ਪੰਡਿਤ ਸ਼ਿਵ ਦੱਤ ਚਲਾ ਗਿਆ। 3ਜੇ ਦਿਨ ਮੁੜ ਗੰਗਾ ਦੇ ਕਿਨਾਰੇ ਜਦੋਂ ਆ ਕੇ ਭਗਤੀ ਵਿੱਚ ਜੁੜਿਆ ਤੇ ਥਾਲ ਪ੍ਰਸਾਦ ਦਾ ਅੱਗੇ ਰੱਖਿਆ ਤੇ ਬੇਨਤੀ ਕੀਤੀ ਕਿ ਹੇ ਭਗਵਾਨ ਭੋਗ ਲਾਓ, ਗੋਬਿੰਦ ਰਾਏ ਜੀ ਫਿਰ ਬੱਚਿਆਂ ਨਾਲ ਖੇਡਦੇ ਆਏ ਤੇ ਫਿਰ ਥਾਲ ਵਿੱਚੋਂ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਅੱਜ ਪੰਡਿਤ ਸ਼ਿਵ ਦੱਤ ਨੇ ਗੋਬਿੰਦ ਰਾਏ ਜੀ ਨੂੰ ਬਾਂਹ ਵਿੱਚੋਂ ਪਕੜ ਲਿਆ, ਆਖਿਆ 2 ਦਿਨ ਤੋਂ ਮੇਰੀ ਭਗਤੀ ਵਿੱਚ ਵਿਘਨ ਪਾ ਰਹੇ, ਅੱਜ ਨਹੀਂ ਛੱਡਣਾ। ਕੋਲ ਪਈ ਸੀ ਸੋਟੀ, ਸੋਟੀ ਚੁੱਕ ਕੇ ਜਿਉਂ ਗੋਬਿੰਦ ਰਾਏ ਜੀ ਨੂੰ ਮਾਰਨ ਵਾਸਤੇ ਚੁੱਕੀ ਤਾਂ ਗੋਬਿੰਦ ਰਾਏ ਜੀ ਨੇ ਝੱਟ ਆਪਣਾ ਰੂਪ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਬਣਾ ਲਿਆ। ਸਾਧ ਸੰਗਤ ਬੋਲੋ ਸ੍ਰੀ। ਪੰਡਿਤ ਸ਼ਿਵ ਦੱਤ ਵੇਖ ਕੇ ਹੈਰਾਨ ਰਹਿ ਗਿਆ, ਭਗਵਾਨ ਸ਼੍ਰੀ ਰਾਮ ਚੰਦਰ ਜੀ ਜਿਨ੍ਹਾਂ ਦਾ ਮੈਂ ਉਪਾਸ਼ਕ, ਇਸ ਬਾਲਕ ਵਿੱਚੋਂ ਮੈਨੂੰ ਦਰਸ਼ਨ ਹੋ ਰਹੇ। ਤਾਂ ਪੰਡਿਤ ਸ਼ਿਵ

ਆਖਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨ ਪਾਰਸ ਹਨ। ਜੇ ਲੋਹਾ ਪਾਰਸ ਨਾਲ ਛੁਆ ਦੇਈਏ ਤਾਂ ਉਹ ਲੋਹਾ ਨਹੀਂ ਰਹਿੰਦਾ, ਸੋਨਾ ਬਣ ਜਾਂਦਾ। ਗੁਰੂ ਨਾਨਕ ਦੇ ਚਰਨ ਐਸੇ ਪਾਰਸ ਹਨ, ਜੇ ਇਸ ਦੇ ਨਾਲ ਲੋਹੇ ਨੂੰ ਵੀ ਛੁਆ ਦੇਈਏ ਤਾਂ ਲੋਹਾ ਵੀ ਪਾਰਸ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਪਾਰਸ ਭੇਟ ਪਏ ਸੇ ਪਾਰਸ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਸਦੀ ਮਨੋਕਾਮਨਾ ਪੂਰੀਆਂ ਹੋ ਗਈਆਂ। ਜੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਸਾਧ ਸੰਗਤ ਬੋਲੋ ਸ੍ਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਸ਼ਾਮਾਂ ਦਾ ਦੀਵਾਨ ਸੱਜਿਆ ਤਾਂ ਇੱਕ ਪ੍ਰੇਮੀ ਆ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਟਕਾ ਮੱਥਾ ਟੇਕਿਆ। ਗਰੀਬ ਵਿਚਾਰਾ, ਜਿਤਨੀ ਵਿਚਾਰੇ ਦੀ ਵਿੱਤ ਸੀ, ਆ ਕੇ ਇੱਕ ਟੱਕਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ ਤਾਂ ਸਾਹਿਬ ਜੀ ਨੇ ਉਹ ਟੱਕਾ ਲੈ ਕੇ ਆਪਣੀ ਤਲੀ ਤੇ ਰੱਖ ਲਿਆ। ਕੋਲ ਬੈਠੇ ਸਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ। ਆਖਿਆ, ਬੇਟਾ ਸ੍ਰੀ ਚੰਦ, ਦੱਸੋ ਸਾਡੀ ਤਲੀ ਵਿੱਚ ਕੀ ਹੈ? ਤਾਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ, ਤੁਹਾਡੀ ਤਲੀ ਤੇ ਇੱਕ ਟਕਾ ਹੀ ਤਾਂ ਹੈ। ਹੁਣੇ ਸਿੱਖ ਆਇਆ, ਇਸਨੇ ਤੁਹਾਡੇ ਅੱਗੇ ਇੱਕ ਟਕਾ ਮੱਥਾ ਟੇਕਿਆ ਜੋ ਤੁਸੀਂ ਆਪਣੀ ਮੁੱਠੀ ਵਿੱਚ ਰੱਖ ਲਿਆ। ਆਪਣੇ ਛੋਟੇ ਪੁੱਤਰ ਲਕਸ਼ਮੀ ਚੰਦ ਜੀ ਕੋਲੋਂ ਪੁੱਛਿਆ, ਬੇਟਾ ਤੂੰ ਦੱਸ ਸਾਡੀ ਤਲੀ ਤੇ ਕੀ ਹੈ? ਕਹਿਣ ਲੱਗੇ, ਪਿਤਾ ਜੀ, ਇੱਕ ਟਕਾ ਹੀ ਤਾਂ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਕੋਲੋਂ ਪੁੱਛਿਆ, ਸਾਧ ਸੰਗਤ ਤੁਸੀਂ ਦੱਸੋ ਸਾਡੀ ਤਲੀ ਤੇ ਕੀ ਹੈ? ਸਾਰਿਆਂ ਨੇ ਆਖਿਆ, ਗਰੀਬ ਨਿਵਾਜ, ਇੱਕ ਟਕਾ ਹੀ ਹੈ। ਤਾਂ ਹੀ ਸੇਵਾ ਕਰਦੇ ਹੋਏ ਭਾਈ ਲਹਿਣਾ ਜੀ ਉੱਥੇ ਆਏ, ਘਾਹ ਦੀ ਪੰਡ ਸਿਰ ਤੋਂ ਇੱਕ ਪਾਸੇ ਰੱਖ ਕੇ ਸੰਗਤ ਵਿੱਚ ਜਿੱਥੇ ਜਗ੍ਹਾ ਮਿਲਦੀ ਸੀ ਬੈਠ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਕੋਲ ਸੱਦਿਆ, ਆਖਿਆ, ਲੈਣਿਆ ਇੱਥੇ ਆ ਜੀ। ਗਰੀਬ ਨਿਵਾਜ, ਲੈਣਿਆ ਤੂੰ ਦੱਸ ਬਈ ਸਾਡੀ ਤਲੀ ਤੇ ਕੀ ਹੈ? ਸਤ ਸੰਗਤ ਬੋਲੋ ਸ੍ਰੀ। ਭਾਈ ਲਹਿਣਾ ਜੀ ਦੇ ਹੱਥ ਜੁੜ ਗਏ, ਬੇਨਤੀ ਕੀਤੀ, ਗਰੀਬ ਨਿਵਾਜ, ਮੈਂ ਕੌਣ ਹਾਂ ਕਿ ਦੱਸਾਂ ਕਿ ਤੇਰੀ ਤਲੀ ਤੇ ਕੀ ਹੈ? ਨਹੀਂ ਲੈਣਿਆ, ਦੱਸ ਬਈ, ਜੋ ਵੇਖਿਆ ਹੀ ਉਹੀ ਦੱਸ। ਤਾਂ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ, ਆਪ ਦੀ ਤਲੀ ਤੇ 14 ਲੋਕਾਂ ਦੀ ਪਾਤਸ਼ਾਹੀ ਹੈ, ਔਰ ਜੇ ਇਹ ਮੇਰ ਭਰਿਆ ਹੱਥ ਤੂੰ ਜਿਸ ਦੇ ਸਿਰ ਤੇ ਰੱਖ, ਸੱਚੇ ਪਾਤਸ਼ਾਹ ਦੇ ਦਰ ਤੇ ਜਿਤਨਾ ਕੋਈ ਵੱਡਾ ਸਿਦਕ ਦਾ ਝੋਲ ਲੈ ਕੇ ਆਏਗਾ, ਉਤਨੀਆਂ ਹੀ ਬਖਸ਼ੀਸ਼ਾਂ ਦੀ ਦਾਤਾਂ ਗੁਰੂ ਨਾਨਕ ਕੋਲੋਂ ਲੈ ਕੇ ਜਾਏਗਾ। ਸਤ ਸੰਗਤ ਬੋਲੋ ਸ੍ਰੀ। ਇਸ ਵਾਸਤੇ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ।

ਗਿਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਬੀਬੀ ਸੁਲੱਖਣੀ ਹੋਈ ਹੈ। ਬਹੁਤੀਆਂ ਥਾਵਾਂ ਤੇ ਵਿਚਾਰੀ ਗਈ ਲੇਕਿਨ ਕਿਤੋਂ ਪੁੱਤਰ ਦੀ ਦਾਤ ਨਾ ਮਿਲੀ। ਸ਼ਿਵਾਲਿਆਂ ਤੇ ਵੀ ਗਈ, ਜੋਗੀਆਂ ਦੇ ਮੱਠਾਂ ਵਿੱਚ ਵੀ ਗਈ, ਕਬਰਾਂ ਨੂੰ ਵੀ ਜਾ ਕੇ ਪੂਜਿਆ, ਮਣੀ ਮਸਾਣਾ ਵਿੱਚ ਵੀ ਗਈ ਲੇਕਿਨ ਕਿਤੋਂ ਖਰੈਤ ਨਾ ਪਈ। ਤਾਂ ਹੀ ਕਿਸੇ ਨੇ ਸੁਲੱਖਣੀ ਨੂੰ ਸਰੋਤ ਪਾਈ, ਸੁਲੱਖਣੀਏ ਜੇ ਪੁੱਤਰ ਚਾਹੁੰਦੀ ਹੈ ਤਾਂ ਗੁਰੂ ਨਾਨਕ ਦੇ ਦਰ ਤੇ ਜਾ। ਇਸ ਵੇਲੇ ਗੁਰੂ ਨਾਨਕ ਦੀ ਛੇਵੀਂ ਜੋਤ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਅਕਾਲ ਤਖਤ ਤੇ ਸੁਸ਼ੋਭਿਤ ਹੈ। ਤੂੰ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰ ਤੇ ਜੋ ਗੁਰੂ ਨਾਨਕ ਦੇ ਦਰ ਤੇ ਜਾ ਕੇ ਅਰਦਾਸ ਕਰਦਾ ਹੈ, ਮੰਗ ਮੰਗਦਾ, ਉਹ ਕਦੇ ਫਿਰ ਖਾਲੀ ਨਹੀਂ ਲੋਟਦਾ। ਸਤਿ ਸੰਗਤ ਬੋਲੋ ਸ੍ਰੀ ਬੀਬੀ ਸੁਲੱਖਣੀ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿੱਚ ਗਈ, ਜਾ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਅਰਦਾਸ ਹੈ, ਮੈਂ ਸਾਰੇ ਦੁਆਰੇ ਦੁਆਰੇ ਡੋਲ ਆਈ ਹਾਂ, ਕਿਤੋਂ ਖਰੈਤ ਨਹੀਂ ਮਿਲੀ, ਇੱਕ ਹੁਣ ਤੇਰਾ ਦਰ ਰਹਿ ਗਿਆ ਔਰ ਤੇਰੇ ਦਰ ਦੀ ਮੈਂ ਸਰੋਤ ਸੁਣੀ ਹੈ।

ਸੁਲੱਖਣੀ ਦੇ ਭਾਈ ਗੁਰਦਾਸ ਜੀ ਕਹਿਣ ਲੱਗੇ ਕੀ ਗੱਲ ਹੈ ਬੀਬੀ, ਆ ਗੁਰੂ ਨਾਨਕ ਦੇ ਦਰ ਤੇ ਤਾਂ ਜਿਹੜਾ ਰੋਂਦਾ ਹੋਇਆ ਆਉਂਦਾ ਉਹ ਵੀ ਹੱਸਦਾ ਜਾਂਦਾ, ਤੇ ਤੂੰ ਕਿਉਂ ਰੋ ਰਹੀ ਹੈ? ਆਖਿਆ ਇੱਕ ਦਾਤ ਪੁੱਤਰ ਦੀ ਮੰਗਣ ਆਈ ਸਾਂ, ਲੇਕਿਨ ਅੱਜ ਗੁਰੂ ਨਾਨਕ ਦੇ ਦਰ ਤੋਂ ਵੀ ਜਵਾਬ ਹੋ ਗਿਆ। ਭਾਈ ਗੁਰਦਾਸ ਜੀ ਕਹਿਣ ਲੱਗੇ ਸਾਹਿਬ ਜੀ ਨੇ ਕੀ ਆਖਿਆ? ਆਖਿਆ ਸਾਹਿਬ ਜੀ ਕਹਿੰਦੇ ਨੇ ਤੇਰੇ ਭਾਗਾਂ ਵਿੱਚ ਪੁੱਤਰ ਹੈ ਹੀ ਕੋਈ ਨਹੀਂ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ ਤਾਂ ਤੂੰ ਬੇਨਤੀ ਕਰਨੀ ਸੀ, ਜੇ ਉੱਥੇ ਭਾਗਾਂ ਵਿੱਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਸਤ ਸੰਗਤ ਬੋਲੋ ਸ੍ਰੀ, ਉੱਥੇ ਵੀ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਦੇਣ ਵਾਲਾ ਤੂੰ ਹੀ ਹੈ। ਤਾਂ ਬੀਬੀ ਸੁਲੱਖਣੀ ਜੁਗਤ ਦੱਸੀ ਭਾਈ ਗੁਰਦਾਸ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ ਜਦੋਂ ਕੱਲ ਸਾਹਿਬ ਜੀ ਜਾਣਗੇ ਨਾ ਬਾਹਰ ਘੋੜੇ ਤੇ ਸਵਾਰ ਹੋ ਕੇ, ਤਾਂ ਫਿਰ ਤੂੰ ਰਸਤੇ ਵਿੱਚ ਬੇਨਤੀ ਕਰੀ। ਅੱਜ ਬੀਬੀ ਸੁਲੱਖਣੀ ਰਸਤੇ ਤੇ ਆ ਕੇ ਖੜੋ ਗਈ, ਕਿਉਂਕਿ ਪਤਾ ਸੀ ਕਿ ਅੱਜ ਇਸ ਰਸਤਿਓਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਲੰਘਣਾ। ਆ ਕੇ ਰਸਤੇ ਤੇ ਖੜੋ ਗਈ। ਜਦੋਂ ਸਾਹਿਬ ਜੀ ਆਏ ਘੋੜੇ ਤੇ ਚੜੇ ਤੇ ਬੀਬੀ ਸੁਲੱਖਣੀ ਨੇ ਚਰਨ ਪਕੜ ਲਏ। ਉਹ ਗਰੀਬ ਨਿਵਾਜ, ਕਿਰਪਾ ਕਰੋ, ਨਾਮ ਮੇਰਾ ਸੁਲੱਖਣੀ, ਮੈਂ ਵਸਦੀ ਹਾਂ ਚੋਬੇ, ਅਰਜ ਕਰੇਨੀ ਆ ਗੁਰੂ ਹਰਗੋਬਿੰਦ ਅੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਸਤ ਸੰਗਤ ਬੋਲੋ ਸ੍ਰੀ, ਬੇਨਤੀ ਕਰਦੀ ਹਾਂ ਇੱਕ ਪੁੱਤਰ ਦੀ ਦਾਤ। ਸਾਹਿਬ ਜੀ ਕਹਿਣ ਲੱਗੇ ਤੈਨੂੰ ਕੱਲ ਜੋ ਕਿਹਾ ਸੀ ਤੇਰੇ ਭਾਗਾਂ ਵਿੱਚ ਨਹੀਂ। ਆਖਿਆ ਫਿਰ ਗਰੀਬ ਨਿਵਾਜ, ਉੱਥੇ ਵੀ ਭਾਗ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਭਾਗ ਬਣਾਉਣ ਵਾਲਾ ਤੂੰ ਹੀ ਹੈ ਨਾ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਐਸੀ ਜਦੋਂ ਪਿਆਰ ਦੀ ਬੇਨਤੀ ਕੀਤੀ, ਸਾਹਿਬ ਜੀ ਬੜੇ ਪ੍ਰਸੰਨ ਹੋ, ਆਖਿਆ ਚੰਗਾ ਸੁਲੱਖਣੀਏ, ਤੈਨੂੰ ਪੁੱਤਰ ਬਖਸ਼ਿਆ। ਬੀਬੀ ਸੁਲੱਖਣੀ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਬਹੁਤਿਆਂ ਨੇ ਕਿਹਾ ਤੇਰੇ ਘਰ ਪੁੱਤਰ ਹੋਏਗਾ, ਲੇਕਿਨ ਅੱਜ ਤੱਕ ਹੋਇਆ ਕੋਈ ਨਹੀਂ। ਹੁਣ ਮੈਨੂੰ ਕਹਿ ਤੇ ਇਤਬਾਰ ਨਹੀਂ, ਮੈਨੂੰ ਲਿਖ ਕੇ ਦੇ ਕੇ ਜਾਓ। ਸਾਹਿਬ ਜੀ ਕਹਿਣ ਲੱਗੇ ਅੱਛਾ, ਫਿਰ ਕਾਗਜ਼ ਕਲਮ ਲਿਆ, ਲਿਖ ਦੇਈਏ। ਹੋਰ ਤਾਂ ਕੁਝ ਨਾ ਮਿਲਿਆ ਸੁਲੱਖਣੀ ਨੂੰ, ਸਾਹਮਣੇ ਇੱਕ ਠੀਕਰੀ ਪਈ ਸੀ ਘੜੇ ਦੀ, ਉਹ ਠੀਕਰੀ ਚੁੱਕ ਲਿਆਈ। ਕਹਿੰਦੀ ਹੈ ਗਰੀਬ ਨਿਵਾਜ, ਇਸੇ ਤੇ ਲਿਖ ਕੇ ਦੇ ਦਿਓ। ਸਾਹਿਬ ਜੀ ਇਸੇ ਤੇ ਲਿਖ ਦਿਓ, ਆਪਣੇ ਤੀਰ ਨਾਲ ਲਿਖ ਕੇ ਦਿਓ। ਸਤ ਸੰਗਤ ਬੋਲੋ ਸ੍ਰੀ। ਗੁਰੂ ਹਰਗੋਬਿੰਦ ਜੀ ਨੇ ਪੱਠੇ ਵਿੱਚੋਂ ਤੀਰ ਕੱਢਿਆ ਤੇ ਜਦੋਂ ਠੀਕਰੀ ਤੇ ਏਕਾ ਪਾਉਣ ਲੱਗੇ ਤਾਂ ਬੀਬੀ ਸੁਲੱਖਣੀ ਨੇ ਹੱਥ ਜੋੜ ਕੇ ਸਾਹਿਬ ਜੀ ਦੇ ਘੋੜੇ ਅੱਗੇ ਬੇਨਤੀ ਕੀਤੀ, ਤੂੰ ਤਾਂ ਗੁਰੂ ਦਾ ਘੋੜਾ ਹੈ, ਸਾਹਿਬ ਜੀ ਹਰ ਵੇਲੇ ਤੇਰੇ ਤੇ ਅਸਵਾਰਾ ਕਰਦੇ ਹਨ, ਗੁਰੂ ਨਾਨਕ ਦੇ ਤਾਂ ਕੁੱਤਿਆਂ ਵਿੱਚ ਵੀ ਕਰਾਮਾਤ ਹੈ, ਤੂੰ ਵੀ ਕੋਈ ਕਰਾਮਾਤ ਕਰਕੇ ਦਿਖਾ। ਘੋੜੇ ਨੇ ਆਖਿਆ, ਸੁੰਭ ਹਿਲਾਇਆ, ਆਖਿਆ ਠਹਿਰ, ਮੈਂ ਤੈਨੂੰ ਜੋ ਲੈ ਕੇ ਦੇਣ ਲੱਗਾ ਹਾਂ ਉਹ ਦੁਨੀਆਂ ਵੇਖੇਗੀ। ਸਤ ਸੰਗਤ ਬੋਲੋ ਸ੍ਰੀ। ਸਾਹਿਬ ਜੀ ਠੀਕਰੀ ਤੇ ਤੀਰ ਨਾਲ ਜੋ ਏਕਾ ਪਾਣ ਲੱਗੇ ਤੇ ਘੋੜੇ ਨੇ ਜੋ ਸੁੰਭ ਹਿਲਾਇਆ, ਏਕੇ ਦਾ ਸਤ ਬਣ ਗਿਆ। ਸਾਹਿਬ ਜੀ ਕਹਿਣ ਲੱਗੇ, ਲੈ ਸੁਲੱਖਣੀਏ, ਇੱਕ ਦਿਨ ਲੱਗੇ ਸਾਂ, ਇਹ ਤਾਂ ਸੱਤ ਲਿਖੇ ਗਏ। ਕਹਿਣ ਲੱਗੀ ਗਰੀਬ ਨਿਵਾਜ, ਲੋੜ ਹੀ ਸੱਤਾਂ ਦੀ ਸੀ, ਇੱਕ ਨਾਲ ਬਣਨਾ ਹੀ ਕੁਝ ਨਹੀਂ ਸੀ। ਸਤ ਸੰਗਤ ਬੋਲੋ ਸ੍ਰੀ। ਜ਼ਮੀਨਾਂ ਜਾਇਦਾਦਾਂ ਬਹੁਤ ਹਨ, ਲੋੜ ਹੀ ਸੱਤਾਂ ਦੀ ਸੀ। ਤੇ ਫਿਰ ਜਦੋਂ ਬੀਬੀ ਸੁਲੱਖਣੀ ਦੇ ਘਰ ਪਹਿਲਾ ਪੁੱਤਰ ਜੰਮਿਆ, ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਦੇ ਚਰਨਾਂ ਵਿੱਚ ਲੈ ਕੇ ਪਹੁੰਚੀ, ਜਾ ਚਰਨਾਂ ਤੇ ਮੱਥਾ ਟਿਕਾਇਆ ਤੇ ਰਸਨਾ ਨਾਲ ਕੀ ਜਾਪ ਰਹੀ ਹੈ।

ਸਾਹਿਬ ਫਤਿਹ ਸਿੰਘ ਦੇ ਮਾਸੂਮ ਚਿਹਰੇ ਵੱਲ ਵੇਖ ਕੇ ਜੱਲਾਦ ਕੰਬ ਉੱਠਿਆ ਅਤੇ ਗਾਰੇ ਦੇ ਪੱਜ ਮਾਤਾ ਗੁਜਰੀ ਜੀ ਨੂੰ ਜਾ ਕੇ ਕਹਿਣ ਲੱਗਾ।